ਰੋੜਾਂ ਉੱਤੇ ਸੁੱਤਾ ਪਿਆ ਸ਼ਹਿਨਸ਼ਾਹ ਜਹਾਨ ਦਾ। ਭਲਾ ਰੋੜਾਂ ਉੱਤੇ ਵੀ ਕਿਸੇ ਨੂੰ ਨੀਂਦਰ ਆ ਸਕਦੀ ਹੈ? ਅਤੇ ਫਿਰ ਉਦੋਂ ਜਦ ਕਿ ਸਾਰੀ ਕਾਇਨਾਤ ਦਾ ਦਰਦ ਟੀਸ ਬਣ ਕੇ ਸੀਨੇ ਵਿੱਚ ਬਾਰ ਬਾਰ ਉੱਠਦਾ ਹੋਵੇ। ਅਸਲ ਵਿੱਚ ਹਜ਼ੂਰ ਪਾਤਸ਼ਾਹ ਇਸੇ ਖਿਆਲ ਵਿੱਚ ਮਗਨ ਸਨ ਕਿ ਕਿਸ ਤਰ੍ਹਾਂ ਜਾਬਰ ਅਤੇ ਜ਼ੁਲਮ ਦੀਆਂ ਜੜ੍ਹਾਂ ਪੁੱਟ ਕੇ ਦੇਸ਼ ਦੇ ਗਲ ਚੋਂ ਗੁਲਾਮੀ ਦਾ ਫੰਦਾ ਉਤਾਰਿਆ ਜਾਵੇ। ਇਸੇ ਮਿਸ਼ਨ ਨੂੰ ਨੇਪਰੇ ਚਾੜਨ ਵਾਸਤੇ ਹਜ਼ੂਰ ਨੇ ਆਪਣੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ਹੋਰ ਕਈ ਸਿੰਘਾਂ ਨੂੰ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪਿਲਾਇਆ। ਦੂਸਰੇ ਪਾਸੇ ਸਰਸਾ ਨਦੀ ਤੋਂ ਵਿਛੜ ਕੇ ਹਜ਼ੂਰ ਦੇ ਦੋ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਦੀ ਉਂਗਲੀ ਫੜ ਕੇ ਪਹਾੜ ਵਰਗੇ ਬਿਖੜੇ ਪੈਂਡੇ ਦੀਆਂ ਲੰਮੀਆਂ ਵਾਟਾਂ ਤੈਅ ਕਰਨ ਵਾਸਤੇ ਤੁਰੇ ਜਾ ਰਹੇ ਸਨ।

ਮਾਤਾ ਗੁਜਰੀ ਜੀ ਦੇ ਇੱਕ ਪਾਸੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਦੂਸਰੇ ਪਾਸੇ ਸਾਹਿਬਜ਼ਾਦਾ ਫਤਿਹ ਸਿੰਘ, ਦੋਵੇਂ ਵੀਰ ਉਂਗਲੀ ਫੜ ਕੇ ਸਰਸੇ ਦੇ ਕੰਢੇ ਕੰਢੇ ਨਾਲ ਨਾਲ ਚੱਲ ਰਹੇ ਸੀ। ਅੱਗੇ ਚੱਲ ਕੇ ਇਹਨਾਂ ਨੂੰ ਗੰਗੂ ਬ੍ਰਾਹਮਣ ਮਿਲਿਆ, ਜਿਹੜਾ ਕਿ ਕਿਸੇ ਵਕਤ ਗੁਰੂ ਘਰ ਦਾ ਰਸੋਈਆ ਰਹਿ ਚੁੱਕਾ ਸੀ। ਉਹ ਇਹਨਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਉਸ ਸਮੇਂ ਮਾਤਾ ਗੁਜਰੀ ਜੀ ਦੇ ਨਾਲ ਗੁਰੂ ਘਰ ਦਾ ਕੁਝ ਬਚਿਆ ਹੋਇਆ ਖਜ਼ਾਨਾ ਵੀ ਸੀ। ਰਾਤ ਦੇ ਹਨੇਰੇ ਵਿੱਚ ਉਸ ਖਜ਼ਾਨੇ ਨੂੰ ਵੇਖ ਕੇ ਗੰਗੂ ਦੇ ਅੰਦਰ ਲਾਲਚ ਦਾ ਤੂਫਾਨ ਅੰਗੜਾਈਆਂ ਲੈਣ ਲੱਗਾ ਅਤੇ ਉਸ ਨੇ ਇਸ ਖਜ਼ਾਨੇ ਨੂੰ ਹੜਪ ਲੈਣਾ ਚਾਹਿਆ। ਇਸ ਗੱਲ ਦੀ ਭਣਕ ਮਾਤਾ ਜੀ ਦੇ ਕੰਨਾਂ ਤੱਕ ਪੁੱਜੀ। ਉਹਨਾਂ ਰਾਤ ਵੇਲੇ ਗੰਗੂ ਨੂੰ ਚਿਤਾਰਿਆ, ਚੰਦਰਿਆ, ਜੇ ਤੈਨੂੰ ਮਾਇਆ ਨਾਲ ਇੰਨਾ ਹੀ ਪਿਆਰ ਹੈ ਤਾਂ ਇਹ ਮਾਇਆ ਤੂੰ ਸਾਥੋਂ ਮੰਗ ਕਿਉਂ ਨਾ ਲਈ। ਇਸ ਫਟਕਾਰ ਨੇ ਗੰਗੂ ਨੂੰ ਜਿਸ ਤਰ੍ਹਾਂ ਨਮੋਸ਼ੀ ਦੇ ਸਮੁੰਦਰ ਵਿੱਚ ਧੱਕਾ ਦੇ ਦਿੱਤਾ ਹੋਵੇ। ਆਪਣੀ ਬਦਨਾਮੀ ਤੋਂ ਬਚਣ ਵਾਸਤੇ ਗੰਗੂ ਨੇ ਸੂਬਾ ਸਰਹੰਦ ਕੋਲ ਛੋਟੇ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਹੋਣ ਦੀ ਖਬਰ ਜਾ ਦਿੱਤੀ ਅਤੇ ਇਸ ਘਟਨਾ ਨਾਲ ਜਿਸ ਤਰ੍ਹਾਂ ਧਰਤੀ ਦਾ ਕਣ ਕਣ ਪੁਕਾਰ ਉੱਠਿਆ।

ਜ਼ੁਲਮ ਦੇ ਸਾਗਰ ਵਿੱਚ ਵੈਰ ਵਿਰੋਧ ਅਤੇ ਈਰਖਾ ਦੀਆਂ ਨਦੀਆਂ ਜਿਵੇਂ-ਜਿਵੇਂ ਆ ਕੇ ਪੈਂਦੀਆਂ ਨੇ, ਉਹ ਸਾਗਰ ਤਿਵੇਂ-ਤਿਵੇਂ ਠਾਠਾਂ ਮਾਰਨ ਲੱਗਦਾ ਹੈ। ਸੂਬਾ ਸਰਹੰਦ ਨੇ ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਰਾਤ ਦਾ ਕੁੱਪ ਹਨੇਰਾ ਤੇ ਕੜਾਕੇ ਦੀ ਸਰਦੀ, ਮਾਤਾ ਗੁਜਰੀ ਸਾਰੀ ਰਾਤ ਆਪਣੇ ਬੱਚਿਆਂ ਨੂੰ ਆਪਣੀ ਮਮਤਾ ਦਾ ਨਿੱਘ ਦਿੰਦੀ ਰਹੀ। ਅਗਲੀ ਸਵੇਰ ਹਥਿਆਰਬੰਦ ਦੋ ਸਿਪਾਹੀ ਆਏ, ਉਹਨਾਂ ਨੇ ਬੱਚਿਆਂ ਵਾਸਤੇ ਸੂਬਾ ਸਰਹੰਦ ਦਾ ਹੁਕਮ ਸੁਣਾਇਆ। ਉਸ ਵੇਲੇ ਆਪਣੀ ਦਾਦੀ ਮਾਂ ਤੋਂ ਸਿੱਖਿਆ ਲੈ ਕੇ ਕਿ ਪੁੱਤਰ, ਧਰਮ ਦੇ ਇਸ ਮੈਦਾਨ ਵਿੱਚ ਪਿੱਛੇ ਨਹੀਂ ਹਟਣਾ, ਪਿੱਠ ਨਹੀਂ ਦਿਖਾਉਣੀ ਅਤੇ ਮਨੋਂ ਡੋਲਣਾ ਨਹੀਂ। ਇਹ ਦੋਵੇਂ ਸਾਹਿਬਜ਼ਾਦੇ ਸਿਪਾਹੀਆਂ ਦੇ ਨਾਲ ਨਾਲ ਸੂਬੇ ਦੀ ਕਚਹਿਰੀ ਪਹੁੰਚੇ, ਫਤਿਹ ਬੁਲਾਈ ਅਤੇ ਆਪਣੀਆਂ ਚਮਕਦਾਰ ਤੇਜ਼ ਨਿਗਾਹਾਂ ਨਾਲ ਸੂਬੇ ਵੱਲ ਵੇਖਣ ਲੱਗੇ। ਉਸ ਵੇਲੇ ਰਾਜਨੀਤੀ ਦਾ ਇੱਕ ਪੱਖ ਹੈ ਕਿ ਕਿਸੇ ਤਰ੍ਹਾਂ ਵਿਰੋਧੀ ਨੂੰ ਲਾਲਚ ਦੇ ਕੇ ਕਾਬੂ ਕੀਤਾ ਜਾਵੇ। ਸੂਬੇ ਨੇ ਇਹਨਾਂ ਬੱਚਿਆਂ ਦੇ ਸਾਹਮਣੇ ਜ਼ਿੰਦਗੀ ਦੇ ਲਾਲਚ ਦੇ ਮਹਿਲ ਦੀਆਂ ਕੋਠੀਆਂ ਖੋਲ੍ਹ ਦਿੱਤੀਆਂ। ਐ ਬੱਚਿਓ, ਅਗਰ ਤੁਸੀਂ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਵੋ ਤਾਂ ਤੁਹਾਡਾ ਜੀਵਨ ਐਸ਼ ਆਰਾਮ ਦੇ ਨਾਲ ਭਰ ਜਾਵੇਗਾ ਅਤੇ ਆਉਣ ਵਾਲੀ ਤੁਹਾਡੀ ਜ਼ਿੰਦਗੀ ਕਿਸੇ ਸ਼ਾਹ ਸ਼ਹਿਨਸ਼ਾਹ ਤੋਂ ਘੱਟ ਨਹੀਂ ਹੋਵੇਗੀ। ਪਰ ਇਹਨਾਂ ਬੱਚਿਆਂ ਨੇ ਇਸ ਲਾਲਚ ਦੇ ਮਹਿਲ ਨੂੰ ਤਹਿਸ ਨਹਿਸ ਕਰ ਦਿੱਤਾ। ਉਹਨਾਂ ਦੀ ਇਹ ਆਵਾਜ਼ ਜਿਸ ਤਰ੍ਹਾਂ ਆਕਾਸ਼ ਤੋਂ ਕੋਈ ਬਿਜਲੀ ਬਣ ਕੇ ਗਿਰੀ ਹੋਵੇ ਅਤੇ ਸੂਬੇ ਨੂੰ ਸਮਝਾ ਰਹੀ ਹੋਵੇ, ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫੇਰ ਦੂਸਰੀ ਰਾਤ ਇਹ ਬੱਚੇ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੇ ਰਹੇ। ਅਗਲੀ ਸਵੇਰ ਸੂਬੇ ਦੇ ਸਿਪਾਹੀ ਫਿਰ ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਚ ਲੈ ਗਏ। ਫਿਰ ਇਹਨਾਂ ਬੱਚਿਆਂ ਤੇ ਤਰ੍ਹਾਂ ਤਰ੍ਹਾਂ ਦਾ ਦਬਾਓ ਪਾਇਆ ਗਿਆ, ਲਾਲਚ ਦਿੱਤਾ ਗਿਆ, ਸਮਝਾਇਆ ਬੁਝਾਇਆ ਗਿਆ ਅਤੇ ਆਖਿਰ ਵਿੱਚ ਡਰਾਇਆ ਧਮਕਾਇਆ ਵੀ ਗਿਆ। ਸੂਬਾ ਸਰਹੰਦ ਨੇ ਕਿਹਾ ਕਿ ਜੇ ਤੁਸੀਂ ਆਪਣੀ ਜ਼ਿੱਦ ਤੇ ਅੜੇ ਰਹੇ ਤੇ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਉਸ ਵੇਲੇ ਸੂਬਾ ਸਰਹੰਦ ਦੀ ਕਚਹਿਰੀ ਚ ਬੈਠੇ ਇੱਕ ਨੇਕ ਦਿਲ ਇਨਸਾਨ ਨਵਾਬ ਮਲੇਰਕੋਟਲਾ ਨੇ ਉੱਠ ਕੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਜੇ ਦੁਸ਼ਮਣੀ ਇਹਨਾਂ ਬੱਚਿਆਂ ਦੇ ਬਾਪ ਨਾਲ ਹੈ ਤਾਂ ਬਦਲਾ ਇਹਨਾਂ ਤੋਂ ਕਿਉਂ ਲਿੱਤਾ ਜਾਵੇ? ਇਹ ਸਰਾਸਰ ਬੇਇਨਸਾਫੀ ਹੈ ਅਤੇ ਜ਼ੁਲਮ ਹੈ। ਪਰ ਉਸੇ ਕਚਹਿਰੀ ਚ ਬੈਠੇ ਦੀਵਾਨ ਸੁੱਚਾਨੰਦ ਨੇ ਉਸੇ ਵੇਲੇ ਖੜੇ ਹੋ ਕੇ ਕਿਹਾ, ਸੱਪ ਦੇ ਬੱਚੇ ਆਖਰ ਸੱਪ ਹੁੰਦੇ ਨੇ, ਜੇ ਯਕੀਨ ਨਹੀਂ ਇਹਨਾਂ ਤੋਂ ਪੁੱਛ ਕੇ ਵੇਖ ਲਓ। ਸੂਬੇ ਨੇ ਜਦ ਬੱਚਿਆਂ ਨੂੰ ਪੁੱਛਿਆ ਤੁਹਾਡਾ ਇਰਾਦਾ ਕੀ ਏ, ਤਾਂ ਦੋਵਾਂ ਸਾਹਿਬਜ਼ਾਦਿਆਂ ਨੇ
ਇੱਕੋ ਆਵਾਜ਼ ਵਿੱਚ ਕਿਹਾ।

ਅਣਖ ਦੇ ਪੂਰੇ ਅਤੇ ਸਿਦਕੀ ਸੂਰਮੇ ਇਹਨਾਂ ਛੋਟੇ ਬੱਚਿਆਂ ਨੂੰ ਜਦ ਸੂਬਾ ਸਰਹੰਦ ਦੀਆਂ ਧਮਕੀਆਂ ਆਪਣੇ ਮਿਸ਼ਨ ਤੋਂ ਪਿੱਛਾ ਹਟਾ ਨਾ ਸਕੀਆਂ ਤਾਂ ਜ਼ਾਲਮਾਂ ਨੇ ਮਕਰ ਅਤੇ ਫਰੇਬ ਦਾ ਜਾਲ ਬੁਣ ਕੇ ਕਚਹਿਰੀ ਵਿੱਚ ਉਸੇ ਵੇਲੇ ਮੁਕੱਦਮਾ ਪੇਸ਼ ਕਰ ਦਿੱਤਾ। ਸ਼ਰ੍ਹਾ ਦੇ ਮੁਤਾਬਿਕ ਕਾਜ਼ੀ ਨੇ ਹੁਕਮ ਸੁਣਾਇਆ ਕਿ ਇਸਲਾਮ ਦੀ ਤੌਹੀਨ ਕਰਨ ਅਤੇ ਇਸਲਾਮ ਨੂੰ ਕਬੂਲ ਕਰਨ ਤੋਂ ਨਾ ਕਰਨ ਬਦਲੇ ਇਹਨਾਂ ਦੀ ਸਜ਼ਾ ਇੱਕੋ ਹੈ ਕਿ ਇਹਨਾਂ ਨੂੰ ਜਿਉਂਦੇ ਜੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਉਸ ਵੇਲੇ ਭੈ ਦਿਖਾ ਕੇ ਤੇ ਮਗਰੋਂ ਸੂਬਾ ਸਰਹੰਦ ਨੇ ਫੇਰ ਲੋਭ ਤੇ ਲਾਲਚ ਦੀ ਕਿਤਾਬ ਖੋਲ੍ਹੀ। ਸੂਬੇ ਨੇ ਕਿਹਾ, ਅਣਭੋਲ ਬਾਲਕੋ, ਤੁਸੀਂ ਨਹੀਂ ਜਾਣਦੇ ਕਿ ਤੁਸੀਂ ਖਾਮਖਾ ਜਿੱਦ ਕਰਕੇ ਆਪਣੀ ਮੌਤ ਨੂੰ ਵਾਜਾ ਮਾਰਦੇ ਹੋ। ਮੇਰਾ ਕਹਿਣਾ ਮੰਨ ਲਵੋ, ਇਸਲਾਮ ਕਬੂਲ ਕਰ ਲਵੋ ਤਾਂ ਦੁਨੀਆ ਦੀ ਹਰ ਨੇਮਤ, ਦੁਨੀਆ ਦਾ ਹਰ ਐਸ਼ੋ ਆਰਾਮ ਅਸੀਂ ਤੁਹਾਡੇ ਕਦਮਾਂ 'ਚ ਪੇਸ਼ ਕਰ ਦੇਵਾਂਗੇ। ਪਰ ਇਹਨਾਂ ਬਾਲਕਾਂ ਨੇ ਇੱਕੋ ਜਵਾਬ ਦਿੱਤਾ ਕਿ ਅਸੀਂ ਬਚਪਨ ਦੇ ਵਿੱਚ ਗੁੜਤੀ ਦੀ ਹਰ ਘੁੱਟ ਵਿੱਚ ਕੁਰਬਾਨੀ ਦੀਆਂ ਘੁੱਟਾਂ ਭਰੀਆਂ ਨੇ। ਸਾਡੇ ਦਾਦੇ ਨੇ ਤੇ ਸਾਡੇ ਪਿਤਾ ਨੇ ਜਿਹੜੀ ਸਿੱਖਿਆ ਸਾਨੂੰ ਦਿੱਤੀ ਹੈ, ਅਸੀਂ ਉਸ ਤੋਂ ਇੱਕ ਕਦਮ ਪਿੱਛੇ ਨਹੀਂ ਹਟ ਸਕਦੇ। ਸਾਹਿਬਜ਼ਾਦਿਆਂ ਨੇ ਕਿਹਾ, ਸੂਬਾ, ਸੂਰਜ ਦੇ ਸਾਹਮਣੇ ਲੱਖਾਂ ਚਾਦਰਾਂ ਕਿਉਂ ਨਾ ਤਾਣ ਦੇਵੋ, ਪਰ ਅੱਜ ਤੱਕ ਕੋਈ ਸੂਰਜ ਨੂੰ ਢੱਕ ਨਹੀਂ ਸਕਿਆ। ਠੀਕ ਇਸੇ ਤਰ੍ਹਾਂ ਅਸੀਂ ਸੱਚ ਦਾ ਸੂਰਜ ਚਾੜਨ ਵਾਸਤੇ ਤੇਰੇ ਸਾਹਮਣੇ ਖੜ੍ਹੇ ਹਾਂ। ਤੇਰੇ ਜ਼ਬਰ, ਜ਼ੁਲਮ ਅਤੇ ਮਕਰ ਫਰੇਬ ਇਹਨਾਂ ਦੇ ਪਰਦਿਆਂ 'ਚ ਸੱਚ ਦਾ ਸੂਰਜ ਕਦੇ ਛੁਪੇਗਾ ਨਹੀਂ। ਬੱਚਿਆਂ ਦੀ ਜ਼ਿੱਦ ਵੇਖ ਕੇ ਸੂਬਾ ਸਰਹੰਦ ਨੇ ਇਹਨਾਂ ਨੂੰ ਦੀਵਾਰਾਂ 'ਚ ਚਿਣਨ ਦਾ ਹੁਕਮ ਦੇ ਦਿੱਤਾ। ਜ਼ੱਲਾਦ ਫੜ ਕੇ ਲੈ ਚੱਲੇ ਉਸ ਥਾਂ ਜਿਹੜੀ ਅੱਜ ਵੀ ਸਰਹੰਦ ਦੇ ਅੰਦਰ ਸਰਹੰਦ ਦੀ ਦੀਵਾਰ ਬਣ ਕੇ ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਦੇ ਤੌਰ 'ਤੇ ਅਮਰ ਹੈ।

ਆਖਰਕਾਰ ਦਸ਼ਮੇਸ਼ ਦੇ ਦੋਵੇਂ ਦੁਲਾਰੇ ਨੀਹਾਂ ਦੇ ਵਿੱਚ ਖੜ੍ਹੇ ਕਰ ਦਿੱਤੇ ਗਏ ਅਤੇ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਕੰਧ ਉਸਰਦੀ ਗਈ ਅਤੇ ਇਹ ਭੋਲੀਆਂ ਸੂਰਤਾਂ ਕੰਧ ਦੇ ਪਿੱਛੇ ਇੰਝ ਅਲੋਪ ਹੋ ਗਈਆਂ ਜਿਵੇਂ ਕਿ ਸਾਰੇ ਸੰਸਾਰ ਤੋਂ ਚੰਨ ਅਤੇ ਸੂਰਜ ਹਮੇਸ਼ਾ ਵਾਸਤੇ ਛੁੱਪ ਗਏ ਹੋਣ। ਆਸਮਾਨ ਰੋ ਉੱਠਿਆ, ਧਰਤੀ ਦਾ ਸੀਨਾ ਪਾਟ ਚੱਲਿਆ। ਉਸ ਵੇਲੇ ਹਰ ਇੱਕ ਜ਼ੁਬਾਨ, ਹਰ ਇੱਕ ਦਿਲ ਝੂਰਦਾ ਸੀ ਅਤੇ ਮਾਨੋ ਰੋ ਰੋ ਕੇ ਕੁਰਲਾ ਰਿਹਾ ਸੀ ਅਤੇ ਕਹਿ ਰਿਹਾ ਸੀ।

ਇਸ ਤਰ੍ਹਾਂ ਇਹ ਨਿੱਕੀਆਂ-ਨਿੱਕੀਆਂ ਜਿੰਦਾਂ ਇਤਿਹਾਸ ਦੇ ਅਰਸ਼ ਉੱਤੇ ਆਪਣੀ ਕੁਰਬਾਨੀ ਦਾ ਸੂਰਜ ਚੜ੍ਹਾ ਕੇ ਹਮੇਸ਼ਾ ਵਾਸਤੇ ਅਮਰ ਹੋ ਗਈਆਂ ਅਤੇ ਪਿੱਛੇ ਰਹਿ ਗਈਆਂ ਉਹਨਾਂ ਦੀਆਂ ਯਾਦਾਂ ਅਤੇ ਉਹਨਾਂ ਦੀਆਂ ਕੁਰਬਾਨੀਆਂ, ਜਾਂ ਫਿਰ ਉਹਨਾਂ ਲੰਮੀਆਂ ਵਾਟਾਂ ਦਾ ਉਹ ਅਮੁੱਕ ਸਫ਼ਰ ਜਿਸ ਨੂੰ ਕੌਮ ਦੇ ਸੂਰਮੇ ਤੈਅ ਕਰਦੇ ਰਹਿਣਗੇ ਅਤੇ ਹਰ ਮੋੜ 'ਤੇ ਕੋਈ ਨਾ ਕੋਈ ਯਾਦਗਾਰ ਬਣਦੀ ਰਹੇਗੀ।

0: ਕਸੂਰ ਚਲੇ ਗਏ ਤਾਂ ਚੌਧਰੀ ਸਿੱਖਾਂ ਦੇ ਗੁਰਧਾਮਾਂ ਦੀ ਬੇਅਦਬੀ ਕਰਕੇ ਦਿਲ ਦਾ ਸਾੜ ਕੱਢਣ ਲੱਗੀ। ਪਰ ਖਾਲਸਾ ਜੀ, ਸਿੱਖ ਕੌਮ ਸਿਦਕੀ ਪਰਵਾਨਿਆਂ ਦੀ ਕੌਮ ਹੈ ਤੇ ਪਰਵਾਨੇ ਕਦੇ ਵੀ ਮੌਤ ਤੋਂ ਡਰਿਆ ਨਹੀਂ ਕਰਦੇ, ਆਪਣੇ ਪਿਆਰ ਪਿੱਛੇ ਜਾਨ ਕੁਰਬਾਨ ਕਰ ਦਿੰਦੇ ਹਨ ਤੇ ਕੁਰਬਾਨੀਆਂ ਤੋਂ ਬਾਅਦ ਇਨਕਲਾਬ ਆਉਂਦਾ ਹੈ। ਇਨਕਲਾਬ ਨਹੀਂ ਕਦੇ ਵੀ ਰੁਕ ਸਕਦਾ, ਇਹ ਪਤਾ ਨਹੀਂ ਕਦੋਂ ਤਰਥਲ ਪੈ ਜਾਏ, ਅਤਿਆਚਾਰ ਸਰਕਾਰੀ ਵੀ ਨਹੀਂ ਰਹਿਣਾ, ਇਹ ਵੀ ਪਤਾ ਨਹੀਂ ਕਦੋਂ
1: ਠਹਿਰ ਪੈ ਜਾਏ।
0: ਉਹ ਕੌਮ ਨਹੀਂ ਮਾਰਿਆ ਮੁੱਕ ਸਕਦੀ, ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜਾਏ, ਮੁੱਲ ਪੈਂਦੇ ਨੇ ਸਦਾ ਕੁਰਬਾਨੀਆਂ ਦੇ, ਭਾਵੇਂ ਅੱਜ ਪੈ ਜਾਏ ਤੇ ਭਾਵੇਂ
1: ਕੱਲ ਪੈ ਜਾਏ।
0: ਜਦੋਂ ਲਾਹੌਰ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਤਾਂ ਲਾਲਚ ਵਿੱਚ ਆ ਕੇ ਮੰਡਿਆਲੇ ਦਾ ਚੌਧਰੀ ਮੱਸਾ ਦੀਨ ਰੰਗੜ ਲੈ ਕੇ ਪੁਲਿਸ ਦੀਆਂ ਗਾਰਦਾਂ ਸਨ 1740 ਈਸਵੀ ਨੂੰ ਅੱਲਾਹੁ ਅਕਬਰ ਦੇ ਨਾਰੇ ਲਾਉਂਦਾ ਹੋਇਆ ਆ ਹਰਿਮੰਦਰ ਸਾਹਿਬ ਤੇ ਕਾਬਜ਼ ਹੋਇਆ। ਪਾਪੀ ਨੇ ਪਾਵਨ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾੜ ਕੇ ਲੀਰਾਂ ਲੀਰ ਕਰ ਦਿੱਤਾ ਤੇ ਪਾਵਨ ਬੀੜ ਦੀ ਥਾਂ ਆਪਣਾ ਪਲੰਘ ਡਾਹ ਕੇ ਬਹਿ ਗਿਆ। ਬਾਣੀ ਦੀ ਥਾਂ ਨਾਚੀ ਗੰਦੇ ਗਾਣੇ ਗਾਉਣ ਲੱਗੀ, ਅੰਮ੍ਰਿਤ ਦੀ ਥਾਂ ਸ਼ਰਾਬ ਤੇ ਦੇਗ ਦੀ ਥਾਂ ਬੱਕਰੇ ਹਲਾਲ ਹੋਣ ਲੱਗੇ। ਜ਼ਾਲਮ ਹੁੱਕਾ ਪੀ ਪੀ ਕੇ ਪਾਣ ਚੱਬ ਚੱਬ ਕੇ ਥੁੱਕਦਿਆਂ ਪਿਚਕਾਰੀਆਂ ਪਰਕਰਮਾ ਵਿੱਚ ਮਾਰਦੇ। ਜ਼ਾਲਮਾਂ ਨੇ ਮਿੱਟੀ ਪਾ ਪਾ ਕੇ ਪਾਵਨ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਹਾਲਤ ਪਿੰਡ ਕੰਗ ਦੇ ਰਹਿਣ ਵਾਲੇ ਸਰਦਾਰ ਬੁਲਾਕਾ ਸਿੰਘ ਨੇ ਦੇਖੀ ਤਾਂ ਸਿੰਘ ਦੇ ਸੀਨੇ ਵਿੱਚ ਅੱਗ ਲੱਗ ਗਈ, ਪਰ ਕਿਸੇ ਸਿਆਣੇ ਦੇ ਕਹਿਣ ਤੇ ਦਿਲ ਨੂੰ ਕਾਬੂ ਵਿੱਚ ਰੱਖਿਆ ਤੇ ਜੰਗੀ ਖਾਲਸੇ ਨੂੰ ਖਬਰ ਕਰਨ ਵਾਸਤੇ ਤੁਰ ਪਿਆ, ਕਿਉਂਕਿ ਸਿੰਘ ਉਸ ਵਕਤ ਪਹਾੜਾਂ ਦੀਆਂ ਕੁੰਦਰਾਂ ਜਾਂ ਜੰਗਲਾਂ ਬੇਲਿਆਂ ਵਿੱਚ ਲੁਕ ਛਿਪ ਕੇ ਆਪਣਾ ਸਮਾਂ ਗੁਜ਼ਾਰ ਰਹੇ ਸਨ। ਸਿੰਘ ਕਨਸੋਆ ਲੈਂਦਾ ਹੋਇਆ ਬੀਕਾਨੇਰ ਦੀ ਧਰਤੀ ਤੇ ਪਹੁੰਚਿਆ ਤੇ ਉੱਥੇ ਜਾ ਕੇ ਬਾਬਾ ਸ਼ਾਮ ਸਿੰਘ ਨਾਰਲੀ ਤੇ ਜਥੇਦਾਰ ਬੁੱਢਾ ਸਿੰਘ ਜੀ ਨੂੰ ਮਿਲਿਆ। ਜਦੋਂ ਜਥੇਦਾਰ ਬੁੱਢਾ ਸਿੰਘ ਜੀ ਨੇ ਪੰਜਾਬ ਦਾ ਹਾਲ ਪੁੱਛਿਆ ਤਾਂ ਸਰਦਾਰ ਬੁਲਾਕਾ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਜਿਸ ਤਰ੍ਹਾਂ ਸਰਦਾਰ ਬੁਲਾਕਾ ਸਿੰਘ ਰੋ ਰੋ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਹਾਲ ਦੱਸ ਰਿਹਾ ਹੈ, ਉਸ ਸਮੇਂ ਦੇ ਦਰਦਨਾਕ ਦ੍ਰਿਸ਼ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ

ਗੁਰੂ ਸਵਾਰੀ ਸਾਧ ਸਿੰਘ ਜਿਵੇਂ ਆਪ ਜੀ ਸੈਕਟਰੀ ਸਾਹਿਬ ਕੋਲੋਂ ਉਹ ਜ਼ਿਕਰ ਕਰ ਰਹੇ ਸਨ, ਪੁਰਾਤਨ ਗੁਰੂ ਘਰ ਦੀ ਕੀਰਤਨ ਦੀ ਮਰਿਆਦਾ, ਜੋ ਅੱਜ ਅਲੋਪ ਹੁੰਦੀ ਜਾ ਰਹੀ ਹੈ, ਕਿਉਂਕਿ ਬਾਣੀ ਸਾਰੀ ਰਾਗਾਂ ਵਿੱਚ ਹੈ,

ਤੇ ਇਹ ਮਰਿਆਦਾ ਹੁੰਦੀ ਸੀ ਸਭ ਤੋਂ ਪਹਿਲਾਂ ਇੱਕ ਰਾਗ ਘੱਟੋ ਘੱਟ ਰਾਗ ਵਿੱਚ ਗਾਇਆ ਜਾਏ, ਇੱਕ ਸ਼ਬਦ ਰੀਤ। ਰਾਗੀ ਸਿੰਘ ਕੀਰਤਨ ਕਰਨ ਤੋਂ ਪਹਿਲਾਂ ਇੱਕ ਰਾਗ ਵਿੱਚ ਸ਼ਬਦ ਰੀਤ ਗਾਏ। ਜੋ ਅੱਜ ਕੱਲ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ, ਤੇ ਰਾਗ ਗਾਉਣ ਲਈ ਥੋੜੀ ਮਿਹਨਤ ਵੀ ਕਰਨੀ ਪੈਂਦੀ। ਮਿਹਨਤ ਕਰਨ ਤੋਂ ਬਾਅਦ ਕੁਝ ਸੰਗਤਾਂ ਦੀ ਦਿਲਚਸਪੀ ਵੀ ਇਸ ਪਾਸੇ ਨਹੀਂ। ਜੇ ਕੋਈ ਮਿਹਨਤ ਕਰਦਾ ਹੈ, ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਭਾਈ ਸਾਹਿਬ ਜੀ ਕੋਈ ਸਿੱਧਾ ਜਿਹਾ ਸ਼ਬਦ ਸੁਣਾਓ,

ਇਸ ਸ਼ਬਦ ਦੇ ਵਿੱਚ ਜਿਸ ਥੀਮ ਨੂੰ ਅਸੀਂ ਅੱਜ ਆਰੰਭ ਕਰਨਾ ਹੈ, ਜਿਸ ਵਿਚਾਰ ਦੀ ਲੜੀ ਆਰੰਭ ਕਰਨੀ ਹੈ, ਉਹ ਹੈ ਨਾਮ। ਤੇ ਭਗਤ ਨਾਮਦੇਵ ਜੀ ਆਪਣੇ ਜੀਵਨ ਦਾ ਜੋ ਨਿਚੋੜ ਹੈ ਉਹ ਦੱਸ ਰਹੇ ਹਨ, ਤਾਂ ਕਿ ਸਾਨੂੰ ਭਗਤ ਜੀ ਦੇ ਇਹਨਾਂ ਸ਼ਬਦਾਂ ਦੇ ਦੁਆਰਾ ਕੋਈ ਡਾਇਰੈਕਸ਼ਨ ਮਿਲ ਸਕੇ, ਕੋਈ ਸਮਝ ਪ੍ਰਾਪਤ ਹੋ ਸਕੇ। ਕਹਿੰਦੇ ਹਨ, ਮੈਂ ਅੰਧਲਹਿ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਅੰਨਾ ਹਾਂ, ਅੰਧਾ ਹਾਂ, ਪਰ ਤੇਰੇ ਨਾਮ ਦੀ ਸਟਿੱਕ ਜੋ ਹੈ, ਤੇਰੇ ਨਾਮ ਦੀ ਜੋ ਛੜੀ ਹੈ, ਉਹ ਮੇਰਾ ਆਸਰਾ ਹੈ। ਪਾਪ ਕਿ ਤੇਰੇ ਨਾਮ ਦੀ ਮੈਨੂੰ ਸਪੋਰਟ ਹੈ, ਤੇਰਾ ਨਾਮ ਮੇਰਾ ਸਹਾਰਾ ਹੈ। ਪਾਪ ਕਿ ਤੇਰੇ ਨਾਮ ਤੋਂ ਬਿਨਾਂ, ਤੇਰੇ ਨਾਮ ਦੀ ਛੜੀ ਹੱਥ ਚ ਹੋਣ ਤੋਂ ਬਿਨਾਂ ਮੈਂ ਇੱਕ ਕਦਮ ਵੀ ਚੱਲ ਨਹੀਂ ਸਕਦਾ। ਜੀਵਨ ਦੇ ਵਿੱਚ ਅਤਿਅੰਤ ਖੱਡੇ ਹਨ, ਟੋਏ ਹਨ, ਉਤਰਾਓ ਚੜਾਓ ਹਨ, ਉਹਨਾਂ ਦੇ ਵਿੱਚ ਜਦ ਤੱਕ ਤੇਰੇ ਨਾਮ ਦੀ ਛੜੀ ਮੇਰੇ ਹੱਥ ਵਿੱਚ ਹੈ, ਉਹ ਮੇਰਾ ਅੰਧਲੇ ਦਾ ਆਸਰਾ ਹੈ। ਤੇਰਾ ਨਾਮ ਖੁੰਦਕਾਰਾ। ਫਿਰ ਆਖਦੇ ਹਨ, ਮੈਂ ਗਰੀਬ, ਮੈਂ ਕੁਛ ਨਹੀਂ ਹਾਂ, ਮੈਂ ਮਸਕੀਨ, ਬਿਲਕੁਲ ਜੋ ਖਾਲੀ ਹੋਵੇ, ਜਿਸਦੇ ਪਾਸ ਕੁਛ ਨਾ ਹੋਵੇ। ਪਰ ਕਹਿੰਦੇ ਹਨ, ਐਸਾ ਵੀ ਨਹੀਂ ਕਿ ਮੈਂ ਬਿਲਕੁਲ ਹੀ ਗਰੀਬ ਹਾਂ, ਕਿਉਂਕਿ ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਮੇਰਾ ਆਧਾਰ ਹੈ। ਤੇਰੇ ਨਾਮ ਤੋਂ ਬਿਨਾਂ ਮੈਂ ਆਪਣੇ ਆਪ ਨੂੰ ਗਰੀਬ ਔਰ ਮਸਕੀਨ ਸਮਝਾਂਗਾ, ਪਰ ਜਦ ਤੇਰਾ ਨਾਮ ਮੇਰੇ ਪਾਸ ਹੈ, ਫਿਰ ਮੈਂ ਗਰੀਬ ਨਹੀਂ ਰਹਿ ਜਾਂਦਾ। ਕਿਉਂਕਿ ਗੁਰੂ ਮਹਾਰਾਜ ਜੀ ਆਪਣੀ ਬਾਣੀ ਚ ਆਖਦੇ ਹਨ,

ਹਰ ਨਾਮ ਨੂੰ ਉਹਨਾਂ ਨੇ, ਪਰਮੇਸ਼ਵਰ ਦੇ ਨਾਮ ਨੂੰ ਉਹਨਾਂ ਨੇ ਧਨ ਆਖਿਆ, ਵੈਲਥ ਆਖਿਆ, ਰਿਚਨੈਸ ਆਖਿਆ। ਕਹਿੰਦੇ ਐ ਮਾਂ, ਮੇਰੇ ਪਾਸ ਪਰਮਾਤਮਾ ਦੇ ਨਾਮ ਦਾ ਧਨ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਅਤੇ ਇਸ ਨਾਮ ਧਨ ਦੇ ਨਾਲ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੁਟਿਓ। ਬਾਹਰ ਦਾ ਧਨ ਜਿਤਨਾ ਜ਼ਿਆਦਾ ਆਉਂਦਾ ਹੈ ਉਤਨਾ ਮਨ ਹੋਰ ਜ਼ਿਆਦਾ ਖਿਲਰਦਾ, ਸਕੈਟਰਡ ਹੁੰਦਾ, ਹੋਰ ਭੱਜਦਾ ਹੈ। ਲੇਕਿਨ ਨਾਮ ਧਨ ਜਿਤਨਾ ਜ਼ਿਆਦਾ ਵੱਧਦਾ ਹੈ ਉਤਨਾ ਮਨ ਸ਼ਾਂਤ ਹੁੰਦਾ, ਟਿਕਾਓ ਚ ਆਉਂਦਾ, ਸਟਿਲਨੈਸ ਚ ਆਉਂਦਾ, ਟਿਕ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੁਟਿਓ। ਦੌੜਨਾ ਧਾਉਣਾ ਇਸਦਾ ਛੁੱਟ ਗਿਆ ਹੈ, ਖਤਮ ਹੋ ਗਿਆ ਹੈ, ਘਰ ਬੈਠੋ ਵਿਸਰਾਮ। ਅਤੇ ਮੇਰਾ ਮਨ ਹੁਣ ਬਿਲਕੁਲ ਵਿਸਰਾਮ, ਆਰਾਮ, ਰਿਲੈਕਸਡ ਉਸ ਅਵਸਥਾ ਚ ਆ ਗਿਆ ਹੈ। ਕਿਉਂ? ਕਿ ਮੈਂ ਨਾਮ ਦਾ ਧਨ ਜੋ ਹੈ ਉਹ ਪ੍ਰਾਪਤ ਕਰ ਲਿਆ। ਉਹੀ ਗੱਲ ਭਗਤ ਨਾਮਦੇਵ ਜੀ ਇੱਥੇ ਸ਼ੇਅਰ ਕਰ ਰਹੇ ਹਨ ਕਿ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਐਸਾ ਆਧਾਰ ਹੈ ਮੇਰਾ। ਇਹ ਨਾ ਹੋਵੇ ਤਾਂ ਫਿਰ ਮੈਂ ਗਰੀਬ ਹਾਂ। ਵੈਸੇ ਮੈਂ ਲੱਖ ਗਰੀਬ ਹੋਵਾਂ, ਪਰ ਜਦ ਤੱਕ ਤੇਰਾ ਨਾਮ ਮੇਰੇ ਪਾਸ ਹੈ ਮੈਂ ਆਪਣੇ ਆਪ ਨੂੰ ਗਰੀਬ ਨਹੀਂ ਸਮਝਦਾ, ਖਾਲੀ ਨਹੀਂ ਸਮਝਦਾ। ਅੱਗੇ ਕਹਿੰਦੇ ਨੇ ਕਰੀ

ਦੁੱਖ ਪੇਨ ਸਫਰਿੰਗ ਮਿਜ਼ਰੀ ਇਹ ਤੇ ਕਹਿੰਦੇ ਜ਼ਹਿਰ ਹੈ ਲਾਈਫ 'ਚ ਪੋਇਜ਼ਨ ਹੈ ਦੁੱਖ ਮੋਹਰਾ ਮੋਹਰਾ ਮੈਨੇ ਪੋਇਜ਼ਨ ਜਿਤਨੇ ਵੀ ਸਾਡੀ ਲਾਈਫ 'ਚ ਪੇਨ ਹੈ ਮਿਜ਼ਰੀ ਹੈ ਦਰਦ ਹੈ ਸਫਰਿੰਗ ਹੈ ਉਹ ਕਹਿੰਦੇ ਇੱਕ ਜ਼ਹਿਰ ਹੈ ਹੁਣ ਉਸ ਜ਼ਹਿਰ ਦਾ ਇਲਾਜ ਕੀ ਹੈ ਮਾਰਨ ਲਫ਼ਜ਼ ਵਰਤਿਆ ਹੈ ਮਾਰਨ ਦਾ ਮਤਲਬ ਹੁੰਦਾ ਮਸਾਲੇ ਪਾ ਕੇ ਦਵਾਈ ਜੋ ਤਿਆਰ ਕੀਤੀ ਜਾਵੇ ਅਰਬਸ ਵਗੈਰਾ ਪਾ ਕੇ ਜੋ ਦਵਾਈ ਤਿਆਰ ਕੀਤੀ ਜਾਵੇ ਕਹਿੰਦੇ ਉਸਨੂੰ ਮਾਰਨ ਆਖਦੇ ਅਗਰ ਪੇਨ ਐਂਡ ਸਫਰਿੰਗ ਲਾਈਫ ਦੇ ਵਿੱਚ ਪੋਇਜ਼ਨ ਹੈ ਤੇ ਉਸ ਪੋਇਜ਼ਨ ਨੂੰ ਕਿਹੜੀ ਚੀਜ਼ ਮਾਰ ਸਕਦੀ ਹੈ ਬਹੁਤ ਜ਼ਿਆਦਾ ਧਿਆਨ ਦਿਓ ਟ੍ਰਾਈ ਟੂ ਬੀ ਫੋਕਸਡ ਦੁੱਖ ਮੋਹਰਾ ਦੁੱਖ ਜ਼ਹਿਰ ਹੈ ਉਸ ਜ਼ਹਿਰ ਨੂੰ ਮਾਰਨ ਦੇ ਵਾਸਤੇ ਇਹ ਬੜੀਆਂ ਇਨਕਰੇਜਿੰਗ ਲਾਈਨਸ ਹਨ ਇਨ ਦੀ ਸੈਂਸ ਕਿ ਜਿਸ ਕਿਸੇ ਇਨਸਾਨ ਦੀ ਜ਼ਿੰਦਗੀ 'ਚ ਅੱਤ ਦੁੱਖ ਹੈ ਸਫਰਿੰਗ ਹੈ ਮਿਜ਼ਰੀਜ਼ ਹਨ ਉਹਦੇ ਵਾਸਤੇ ਇੱਕ ਸਲੂਸ਼ਨ ਦੱਸਿਆ ਜਾ ਰਿਹਾ ਹੈ ਇੱਕ ਵੇ ਆਊਟ ਹੈ ਇੱਕ ਹੋਪਲੈਸਨੈਸ ਸਿਚੁਏਸ਼ਨ ਦੇ ਵਿੱਚ ਇੱਕ ਹੋਪ ਦਿਖਾਈ ਜਾ ਰਹੀ ਹੈ ਕਿ ਤੁਹਾਨੂੰ ਵਰੀਡ ਹੋਣ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਅਗਰ ਜ਼ਿੰਦਗੀ 'ਚ ਪੋਇਜ਼ਨ ਆ ਗਈ ਹੈ ਦੁੱਖ ਦਰਦ ਪਰੇਸ਼ਾਨੀਆਂ ਆ ਗਈਆਂ ਹਨ ਤਾਂ ਮਹਾਰਾਜ ਜੀ ਆਖਦੇ ਹਨ ਮਾਰਨ ਮਾਰਨ ਦਾ ਮਤਲਬ ਮਸਾਲੇ ਪਾ ਕੇ ਕੀਤੀ ਹੋਈ ਤਿਆਰ ਦਵਾਈ ਜਿਹੜੀ ਦਵਾਈ ਹੈ ਉਸ ਜ਼ਹਿਰ ਨੂੰ ਮੁਕਾ ਸਕਦੀ ਹੈ ਕਹਿੰਦੇ ਹਨ ਉਹ ਹੈ ਹਰ ਨਾਮ ਵਾਹਿਗੁਰੂ ਦਾ ਨਾਮ

0: ਨੂੰ ਮਾਰਨ ਵਾਲਾ ਸ਼ਕਤੀ ਰੱਖਣ ਵਾਲਾ ਇੱਕ ਹੀ ਪਦਾਰਥ ਹੈ, ਵਾਹਿਗੁਰੂ ਦਾ ਨਾਮ। ਸੋ ਨਾਨਕ ਕੇ ਘਰ ਸਾਰੇ ਬੋਲੋ ਕੇਵਲ ਨਾਮ। ਇਸ ਪੰਕਤੀ ਨੂੰ ਯਾਦ ਕਰਨਾ ਹੈ, ਵੀ ਵਿਲ ਗੋ ਔਨ ਰਿਪੀਟਿੰਗ ਦਿਸ ਲਾਈਨ ਐਵਰੀ ਡੇ। ਨਾਨਕ ਕੇ ਘਰ ਕੇਵਲ ਨਾਮ। ਸੋ ਮੇਰੇ ਤੋਂ ਬਾਅਦ ਬੋਲਦਾ ਕਰੋ, ਕਿਤਨੇ ਨਾਲ ਕੋਈ ਆਪ ਦਿਨ ਥਕਾਵਟ ਨਹੀਂ ਹੋ ਜਾਏਗੀ। ਨਾਨਕ ਕੇ ਘਰ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਇਗਨੋਰੈਂਸ, ਬਹੁਤ ਜ਼ਿਆਦਾ ਡਾਰਕਨੈਸ, ਨਾ ਸਮਝੀ ਹੈ, ਅਗਿਆਨਤਾ ਹੈ। ਤੋ ਮਹਾਰਾਜ ਜੀ ਨੂੰ ਪੁੱਛੀਏ, ਮਹਾਰਾਜ ਇਤਨੀ ਅਗਿਆਨਤਾ ਹੈ, ਇਤਨੀ ਨਾ ਸਮਝੀ ਹੈ, ਇਤਨਾ ਅੰਧੇਰਾ ਹੈ, ਤੇ ਆਪ ਜੀ ਦੇ ਕੋਲ ਕੀ ਇੰਤਜ਼ਾਮ ਹੈ ਇਸ ਅੰਧੇਰੇ ਨੂੰ ਦੂਰ ਕਰਨ ਦਾ, ਚਾਨਣ ਜਗਾਉਣ ਦਾ? ਤੇ ਗੁਰੂ ਮਹਾਰਾਜ ਜੀ ਆਖਦੇ ਹਨ,
1: ਦੀਵਾ ਮੇਰਾ ਇੱਕ ਨਾਮ।
0: ਕਹਿੰਦੇ ਨਾਮ ਹੀ ਇੱਕ ਉਹ ਦੀਵਾ ਹੈ ਜਿਹੜਾ ਹਿਊਮਨ ਲਾਈਫ ਦੇ ਵਿੱਚੋਂ ਡਾਰਕਨੈਸ ਨੂੰ, ਸੋਸਾਇਟੀ ਦੇ ਵਿੱਚੋਂ ਡਾਰਕਨੈਸ ਨੂੰ, ਪੂਰੇ ਗਲੋਬਲ ਲੈਵਲ ਦੇ ਉੱਤੇ ਡਾਰਕਨੈਸ ਨੂੰ, ਇਗਨੋਰੈਂਸ ਨੂੰ, ਇਲਿਟਰੇਸੀ ਨੂੰ ਜੋ ਦੂਰ ਕਰ ਸਕਦਾ ਹੈ ਉਹ ਸਿਰਫ ਨਾਮ ਦਾ ਦੀਵਾ ਹੈ। ਕਹਿੰਦੇ ਮੈਂ ਨਾਮ ਦਾ ਦੀਵਾ ਲੈ ਕੇ ਆਇਆ। ਅਤੇ ਆਪ ਦੇਖਦੇ ਹੋ ਜਦੋਂ ਦੀਵਾ ਬਲਦਾ ਹੈ ਤਾਂ ਆਹਿਸਤਾ ਆਹਿਸਤਾ ਕਿਹੜੀ ਚੀਜ਼ ਹੈ ਜਿਹੜੀ ਬਰਨ ਹੋ ਜਾਂਦੀ ਹੈ, ਜਿਹੜੀ ਸੋਖ ਹੋ ਜਾਂਦੀ ਹੈ, ਜਿਹੜੀ ਖਤਮ ਹੁੰਦੀ ਹੈ? ਉਹ ਤੇਲ ਹੁੰਦਾ ਹੈ, ਤੇਲ ਖਤਮ ਹੁੰਦਾ ਜਾਂਦਾ ਹੈ। ਮਹਾਰਾਜ ਜੀ ਆਖਦੇ ਹਨ, ਸਾਡੀ ਸਾਰੀ ਜ਼ਿੰਦਗੀ ਦੇ ਜਿਹੜੇ ਦੁੱਖ ਹਨ ਉਹਨਾਂ ਨੂੰ ਸਮਝੋ ਤੇਲ ਦੇ ਵਿੱਚ, ਨਾਮ ਦਾ ਦੀਵਾ ਜਗਾ ਦਿਓ, ਨਾਮ ਦੀ ਬੱਤੀ ਜਗਾ ਦਿਓ। ਨਾਮ ਦੀ ਬੱਤੀ ਸਾਰੇ ਹੀ ਦੁੱਖਾਂ ਨੂੰ ਬਰਨ ਕਰਕੇ ਰੱਖ ਰਹੇਗੀ, ਜਿਸ ਤਰ੍ਹਾਂ ਜਗਦਾ ਹੋਇਆ ਦੀਵਾ ਤੇਲ ਨੂੰ ਬਰਨ ਕਰ ਦਿੰਦਾ।

ਗੁਰੂ ਮਹਾਰਾਜ ਇਹ ਦੱਸੋ ਕਿ ਬਹੁਤ ਲੋਕ ਵੇਦ ਸ਼ਾਸਤਰ ਸਿਮਰਤੀਆਂ ਤੇ ਲਿਟਰੇਚਰ ਪੜ੍ਹਦੇ ਹਨ ਕਿਉਂਕਿ ਅਸੀਂ ਵੀ ਵੇਦ ਸ਼ਾਸਤਰ ਪੁਰਾਣ ਸਿਮਰਤੀਆਂ ਆਦਿ ਪੜ੍ਹੀਏ ਮਹਾਰਾਜ ਇਹ ਆਖਦੇ ਨਹੀਂ ਸਾਡੇ ਵਾਸਤੇ ਨਾਮ ਜਪਣਾ ਹੀ ਵੇਦ ਪੜ੍ਹਨਾ ਨਾਮ ਜਪਣਾ ਹੀ ਸਾਡੇ ਵਾਸਤੇ ਵੇਦ ਔਰ ਸ਼ਾਸਤਰ ਹੈ ਕਹਿੰਦੇ ਹਨ ਨਾਮ ਹਮਾਰੇ ਵੇਦ ਔਰ ਨਾਦ ਫਿਰ ਇਹ ਗਾਰੰਟੀ ਕਰਦੇ ਹਨ ਕਿ ਨਾਮ ਜਪਣ ਦੇ ਨਾਲ ਸਾਡੇ ਇਸ ਲੋਕ ਦੇ ਵੀ ਪਰਲੋਕ ਦੇ ਵੀ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ

ਰੱਬ ਦੀ ਪੂਜਾ ਵੀ ਸਾਡੇ ਘਰ ਦੇ ਵਿੱਚ ਨਾਮ ਜਪਣਾ ਹੀ। ਅਖੀਰਲੀ ਲੰਕਤੀ, ਅਖੀਰਲੀ ਜੋ ਪੰਕਤੀ ਹੈ ਉਹ ਤੇ ਬਹੁਤ ਹੀ ਕਮਾਲ ਦੀ ਹੈ ਕਿ ਗੁਰੂ ਮਹਾਰਾਜ ਜੀ ਨੇ ਇਹ ਆਖਿਆ ਹੈ ਕਿ ਮਹਾਰਾਜ ਜੀ ਗੁਰੂ ਦੀ ਸੇਵਾ ਕਿਵੇਂ ਕਰੀਏ, ਗੁਰੂ ਦੀ ਸੇਵਾ ਕਿਵੇਂ ਕਰੀਏ। ਕਹਿੰਦੇ ਨਾਮ ਜਪਣਾ ਹੀ ਗੁਰੂ ਦੀ ਸੇਵਾ ਵੀ ਹੈ। ਜੇ ਤੁਸੀਂ ਨਾਮ ਨਹੀਂ ਜਪਦੇ ਤਾਂ ਉਦਾਂ ਸਭ ਕੁਝ ਕਰਦੇ ਹੋ, ਦਿਨ ਰਾਤ ਮਿਹਨਤ ਕਰਦੇ ਹੋ। ਕਈਆਂ ਨੂੰ ਹੁੰਦਾ ਹੈ ਕਿ ਸੱਜਣ ਬਹੁਤ ਸੇਵਾ ਕਰਦੇ ਹਨ, ਪਰ ਮਹਾਰਾਜ ਦੀ ਪੰਕਤੀ ਹੁਣ ਸੁਣੋ।

ਕਹਿੰਦੇ ਹਨ ਮਾਰੂ ਮੀਂਹ ਨਾ ਤ੍ਰਿਪਤਿਆ, ਜੋ ਡੈਜ਼ਰਟ ਹੁੰਦਾ ਹੈ, ਮਾਰੂ ਥਲ ਹੁੰਦਾ ਹੈ, ਜਿਤਨਾ ਮਰਜ਼ੀ ਮੀਂਹ ਪਈ ਜਾਏ ਉਹ ਸੁੱਕਾ ਹੀ ਰਹਿੰਦਾ। ਮਾਰੂ ਮੀਂਹ ਨਾ ਤ੍ਰਿਪਤਿਆ, ਉਹ ਮੀਂਹ ਦੇ ਨਾਲ ਤ੍ਰਿਪਤ ਨਹੀਂ ਹੁੰਦਾ, ਉਹ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ। ਜਿਸ ਤਰ੍ਹਾਂ ਮਾਰੂ ਥਲ ਦੀ ਪਾਣੀ ਦੇ ਨਾਲ ਕਦੇ ਵੀ ਉਸਨੂੰ ਰਜੇਵਾ ਨਹੀਂ ਆਉਂਦਾ, ਰੱਜਦਾ ਨਹੀਂ ਹੈ, ਇਟ ਵਾਂਟਸ ਮੋਰ ਐਂਡ ਮੋਰ ਐਂਡ ਮੋਰ ਐਂਡ ਮੋਰ। ਅੱਗੀ ਲਹਿ ਨਾ ਭੁੱਖ, ਅੱਗ ਚ ਜਿਤਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਅੱਗ ਵੀ ਕਦੇ ਲੱਕੜਾਂ ਨਾਲ ਰੱਜਦੀ ਨਹੀਂ ਹੈ, ਹੋਰ ਚਾਹੁੰਦੀ ਹੈ, ਹੋਰ ਚਾਹੁੰਦੀ ਹੈ। ਰਾਜਾ ਰਾਜ ਨਾ ਤ੍ਰਿਪਤਿਆ, ਰਾਜਾ ਕੋਈ ਵੀ ਰਾਜ ਕਰ ਕਰਕੇ ਰੱਜਦਾ ਨਹੀਂ ਹੈ ਕਿ ਹੁਣ ਹੋਰ ਮੈਂ ਰਾਜ ਕਰਨਾ ਚਾਹੁੰਦਾ ਨਹੀਂ, ਉਸਨੂੰ ਉਤਾਰਨਾ ਹੀ ਪੈਂਦਾ। ਰਾਜਾ ਰਾਜ ਨਾ ਤ੍ਰਿਪਤਿਆ, ਜਿਵੇਂ ਉਹ ਵੀ ਕਦੇ ਤ੍ਰਿਪਤ ਨਹੀਂ ਹੁੰਦਾ। ਸਾਇਰ ਭਰੇ ਕਿ ਸੁੱਕ, ਇਹ ਜਿਹੜੇ ਸਮੁੰਦਰ ਹਨ, ਜਿੰਨਾ ਮਰਜ਼ੀ ਇਹਨਾਂ ਦੇ ਵਿੱਚ ਕੁਝ ਸਿੱਟੀ ਜਾਓ, ਇਹ ਵੀ ਕਦੇ ਸੁੱਕਦੇ ਨਹੀਂ ਹਨ, ਭਰਦੇ ਨਹੀਂ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਮੇਰੇ ਅੰਦਰ ਨਾਮ ਦੀ ਜੋ ਭੁੱਖ ਹੈ, ਨਾਮ ਦੀ ਜੋ ਪਿਆਸ ਹੈ, ਕਹਿੰਦੇ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਉਹ ਕਦੇ ਰੱਜਣ ਵਾਲੀ ਨਹੀਂ ਹੈ। ਮੈਂ ਨਾਮ ਦੇ ਮੁਤਲਕ ਜਿਤਨਾ ਮਰਜ਼ੀ ਪੁੱਛੀ ਜਾਵਾਂ, ਮੈਂ ਕਦੇ ਰੱਜਦਾ ਨਹੀਂ। ਨਾਮ ਦੀ ਸੀਕਿੰਗ ਜੋ ਹੈ, ਇਹ ਇਤਨੀ ਇੰਟੈਂਸ ਹੈ ਕਿ ਉਸ ਦੀ ਜੋ ਇੱਛਾ ਹੈ ਉਸਨੂੰ ਪ੍ਰਾਪਤ ਕੀਤੇ ਤੋਂ ਬਿਨਾਂ, ਕਹਿੰਦੇ ਮੈਂ ਜਿਸ ਤਰ੍ਹਾਂ ਅੱਗ ਨਹੀਂ ਰੱਜ ਸਕਦੀ ਲੱਕੜਾਂ ਦੇ ਨਾਲ, ਕਹਿੰਦੇ ਮੈਂ ਵੀ ਤ੍ਰਿਪਤ ਨਹੀਂ ਹੋ ਸਕਦਾ, ਮੈਨੂੰ ਵੀ ਚੈਨ ਨਹੀਂ ਆ ਸਕਦੀ, ਮੈਂ ਵੀ ਰੱਜ ਨਹੀਂ ਸਕਦਾ। ਜਿਸ ਤਰ੍ਹਾਂ ਮਾਰੂਥਲ ਪਾਣੀ ਦੇ ਨਾਲ ਕਦੇ ਰੱਜਦਾ ਨਹੀਂ ਹੈ, ਮੇਰੀ ਵੀ ਜੋ ਖਾਹਿਸ਼ ਹੈ ਨਾਮ ਪ੍ਰਾਪਤ ਕਰਨ ਦੀ, ਕਹਿੰਦੇ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਹੀਂ ਹੋ ਜਾਂਦਾ, ਮੈਂ ਵੀ ਪਿਆਸੇ ਦਾ ਪਿਆਸਾ ਹੀ ਰਹਾਂ। ਕਿਤਨੀ ਪੁੱਛਾਂ ਪੁੱਛ, ਕਿਤਨਾ ਮਰਜ਼ੀ ਪੁੱਛੀ ਜਾਵਾਂ, ਭਾਵ ਕਿ ਮੈਂ ਪੁੱਛਣ ਤੋਂ, ਜਾਣਨ ਤੋਂ, ਸਮਝਣ ਤੋਂ ਕਦੇ ਅੱਕਦਾ ਥੱਕਦਾ ਹੀ ਨਹੀਂ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਛ ਵੀ ਮੈਨੂੰ ਕਰਨਾ ਪਵੇ, ਕੋਈ ਵੀ ਕੀਮਤ ਉਸਦੀ ਮੈਨੂੰ ਅਦਾ ਕਰਨੀ ਪਵੇ, ਉਹ ਕਰਨ ਤੋਂ ਮੈਂ ਅੱਕਦਾ ਨਹੀਂ ਹਾਂ ਕਿ ਮੈਨੂੰ ਸਿਰਫ ਨਾਮ ਮਿਲ ਜਾਏ। ਇਤਨੀ ਇੱਛਾ ਮਹਾਰਾਜ ਜੀ ਜ਼ਾਹਰ ਕਰਦੇ ਹਨ। ਹੁਣ ਸਾਧ ਸੰਗਤ ਜੀ, ਕੀਰਤਨ ਦਾ ਜੋ ਅਗਲਾ ਹਿੱਸਾ ਹੈ, ਆਪ ਜੀ ਨੇ ਪਹਿਲਾਂ ਸੁਣਿਆ ਹੈ ਕਿ ਸਾਡੀ ਜੋ ਫੰਡਾਮੈਂਟਲ ਚੀਜ਼ ਹੈ ਉਹ ਨਾਮ ਹੈ, ਅਤੇ ਨਾਮ ਦੀ ਇੱਛਾ ਇਤਨੀ ਹੋਣੀ ਚਾਹੀਦੀ ਹੈ ਕਿ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਦੀ ਪਿਆਸ ਨਾ ਬੁੱਝ ਜਾਏ। ਹੁਣ ਕੀਰਤਨ ਦਾ ਜੋ ਤੀਸਰਾ ਪੁਆਇੰਟ ਅੱਜ ਮੈਂ ਆਪ ਜੀ ਦੀ ਸੇਵਾ 'ਚ ਅਰਜ਼ ਕਰਨਾ ਚਾਹੁੰਦਾ ਹਾਂ ਕਿ ਜੇ ਸਾਡੇ ਜੀਵਨ ਦੇ ਵਿੱਚ ਨਾਮ ਨਹੀਂ ਹੈ, ਅਗਰ ਅਸੀਂ ਨਾਮ ਤੋਂ ਸੱਖਣੇ ਹਾਂ, ਖਾਲੀ ਹਾਂ, ਤਾਂ ਫਿਰ ਸਾਡੀ ਜੋ ਹਾਲਤ ਜਾਂ ਸਾਡੇ ਵਾਸਤੇ ਗੁਰੂ ਮਹਾਰਾਜ ਜੀ ਦਾ ਓਪੀਨੀਅਨ ਕੀ ਹੈ, ਗੁਰੂ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਕੀ ਹਾਂ, ਅਗਰ ਸਾਡੇ ਜੀਵਨ ਦੇ ਵਿੱਚ ਉਹ ਨਾਮ ਰੂਪ ਰਤਨ ਜੋ ਹੈ, ਜਿਊਲ ਜੋ ਹੈ, ਉਹ ਨਹੀਂ। ਪਿਆਰ ਨਾਲ ਉਸਦੇ ਪ੍ਰਮਾਣ ਕਹਿੰਦੇ ਹਨ,

ਕਹਿੰਦੇ ਉਹ ਜੀਵਨ ਜਲਦ ਹੈ ਜਿਸ ਜੀਵਨ ਦੇ ਵਿੱਚ ਨਾਮ ਨਹੀਂ, ਔਰ ਉਹ ਜੀਵਨ ਜਲ ਹੀ ਜਾਂਦਾ ਹੈ, ਅੰਦਰੋਂ ਅੰਦਰ ਹੀ ਸੜ ਜਾਂਦਾ ਹੈ, ਸੁਆਹ ਹੋ ਜਾਂਦਾ ਹੈ ਜਿਸ ਜੀਵਨ ਚ ਨਾਮ ਨਹੀਂ, ਕਿਉਂਕਿ ਅੰਦਰ ਸ਼ਾਂਤੀ ਨਹੀਂ ਹੁੰਦੀ। ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਔਰ ਜੇ ਅੰਦਰ ਅੱਗ ਹੀ ਅੱਗ ਹੈ ਤਾਂ ਫਿਰ ਅੰਦਰ ਅੱਗ ਨੂੰ ਜਲਾ, ਅੰਦਰ ਨੂੰ ਅੱਗ ਜਲਾ ਦੇ, ਅੰਦਰ ਜਲ ਜਾਏਗਾ, ਅੰਦਰ ਤਪਦਾ ਰਹੇਗਾ, ਅੰਦਰ ਸੜਦਾ ਰਹੇਗਾ। ਔਰ ਲੋਕਾਂ ਦੇ ਅੰਦਰ ਸੜਦੇ ਹਨ ਔਰ ਤਪਦੇ ਹਨ ਔਰ ਜਲ ਰਹੇ ਹਨ, ਗੁਰੂ ਮਹਾਰਾਜ ਜੀ ਜਾਣਦੇ ਹਨ, ਜਿਸ ਕਰਕੇ ਉਹਨਾਂ ਨੇ ਬਾਣੀ ਚ ਲਿਖਿਆ ਹੈ, ਜਿਉਂ ਤਪਤ ਹੈ ਬਾਰੋ ਬਾਰ, ਜੀ ਤਪਦਾ ਹੈ, ਤਪ ਤਪ ਖਪ

ਬਹੁਤ ਧਿਆਨ ਦੇ ਨਾਲ ਦੇਖਦੇ ਹਨ ਤਾਂ ਉਹਨਾਂ ਨੂੰ ਸਾਰੀ ਪ੍ਰਿਥਵੀ ਜਲਦੀ ਨਜ਼ਰ ਆਉਂਦੀ ਹੈ। ਇਹ ਜਲਦੀ ਕਿਸ ਦੇ ਨਾਲ ਹੈ? ਇਹ ਪੁੱਛੀਏ ਵੀ ਅੱਗ ਲੱਗੀ ਹੋਈ ਹੈ ਬਾਹਰ? ਅੱਗ ਦਾ ਤਾਂ ਬੜਾ ਅੱਛਾ ਇੰਤਜ਼ਾਮ ਹੈ, ਫਾਇਰ ਬ੍ਰਿਗੇਡ ਨਾਲ ਕਿਤਨੀ ਵੀ ਅੱਗ ਲੱਗੀ ਹੋਵੇ ਝੱਟ ਉਸਨੂੰ ਬੁਝਾ ਦਿੰਦੇ ਹਨ। ਇਹ ਜਲ ਕਿਸ ਦੇ ਨਾਲ ਰਹੀ ਹੈ? ਜਲ ਰਹੀ ਹੈ ਲਿਓ ਲਿਓ ਲਿਓ ਲਿਓ ਕਰਕ ਫਿਰੇ ਸਭ ਲੋਕ। ਅੰਦਰ ਤ੍ਰਿਸ਼ਨਾ ਹੈ ਜੋ ਰਜਦੀ ਨਹੀਂ ਹੈ, ਜੋ ਪਦਾਰਥਾਂ ਨੂੰ, ਵਸਤੂਆਂ ਨੂੰ, ਮਟੀਰੀਅਲਿਸਟਿਕ ਚੀਜ਼ਾਂ ਨੂੰ, ਮਟੀਰੀਅਲ ਨੂੰ ਹੜੱਪ ਕਰੀ ਜਾਣਾ ਚਾਹੁੰਦੀ ਹੈ, ਜਿਸ ਤਰ੍ਹਾਂ ਅੱਗ ਲੱਕੜਾਂ ਨੂੰ ਹੜੱਪ ਕਰ ਜਾਂਦੀ ਹੈ। ਉਹ ਤ੍ਰਿਸ਼ਨਾ ਔਰ ਲਾਲਚ ਦੀ ਅੱਗ ਜੋ ਅੰਦਰ ਲੱਗੀ ਹੋਈ ਹੈ ਉਹ ਇਸ ਨੂੰ ਸਾੜ ਰਹੀ। ਤੋ ਕਹਿੰਦੇ ਹਨ ਜਲ ਜਾਓ ਜੀਵਨ ਨਾਮ ਬਿਨਾ। ਜਿਸ ਜੀਵਨ ਚ ਨਾਮ ਨਹੀਂ ਹੈ ਉੱਥੇ ਠੰਡਕ ਨਹੀਂ ਆਏਗੀ, ਉਹ ਤਪੇਗਾ, ਸੜੇਗਾ, ਜਲੇਗਾ। ਅਗਲੀ ਪੰਕਤੀ,

ਜਿਹਨਾਂ ਨੂੰ ਗੁਰਮੁਖਾਂ ਦੀ ਸਾਧੂ ਜਨਾਂ ਦੀ ਸੰਗਤ ਨਹੀਂ ਹੁੰਦੀ, ਉਹਨਾਂ ਦੀ ਜ਼ਿੰਦਗੀ ਘੜੀ ਨਹੀਂ ਜਾਂਦੀ, ਸ਼ੇਪ ਅਪ ਨਹੀਂ ਹੁੰਦੀ, ਉਸ ਜ਼ਿੰਦਗੀ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ, ਉਸ ਜ਼ਿੰਦਗੀ ਦੀ ਗਰੋਥ ਨਹੀਂ ਹੁੰਦੀ ਜਿਸ ਜ਼ਿੰਦਗੀ ਨੂੰ ਸਾਧੂ ਸੰਗਤ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਨਾ ਮਿਲੇ, ਕਿਉਂਕਿ ਸੰਗਤ ਤੋਂ ਬਿਨਾਂ ਇਨਸਾਨ ਦਾ ਜੀਵਨ ਬਦਲਦਾ ਨਹੀਂ। ਸਾਧ ਸੰਗਤ ਮਿਲ ਮੂਆ ਜੀ ਜੇ, ਕਹਿੰਦੇ ਸਾਧ ਸੰਗਤ ਅਗਰ ਮਿਲ ਜਾਏ ਤੇ ਮੁਰਦਾ ਇਨਸਾਨ ਜੀ ਪੈਂਦਾ ਹੈ, ਇਤਨੀ ਮਹਿਮਾ ਹੈ ਸਾਧ ਸੰਗਤ। ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਹੈ ਜੈਸੇ ਪਸ ਢੋਰ, ਜਿਹਨਾਂ ਦੇ ਜੀਵਨ ਸੰਗਤ ਨਹੀਂ ਹੈ ਕਹਿੰਦੇ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਸ ਤਰ੍ਹਾਂ ਪਸ਼ੂ ਢੋਰ ਰਹਿੰਦੇ ਹਨ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਹੁਣ ਅਗਲੀ ਲਾਈਨ ਹੈ ਰੈਵੋਲੂਸ਼ਨਰੀ ਲਾਈਨ, ਜੋਲਟ ਦੇਣ ਵਾਲੀ ਲਾਈਨ ਜੋ ਸਾਨੂੰ ਜੜ੍ਹਾਂ ਤੋਂ ਪਕੜ ਕੇ ਹਿਲਾ ਦੇਗੀ, ਉਹ ਇਹ ਹੈ। ਗੁਰੂ ਬਾਬਾ ਜੀ ਕਹਿੰਦੇ ਹਨ

ਸੰਸਾਰ ਦੇ ਵਿੱਚ ਨਾਮ ਨਹੀਂ ਹੈ, ਉਹ ਸੁਨਣਾ ਹੈ। ਉੱਥੇ ਐਮਪਟੀਨੈਸ, ਉੱਥੇ ਖਾਲੀਪਨ, ਉੱਥੇ ਲੋਨਲੀਨੈਸ, ਉੱਥੇ ਡਿਪਰੈਸਿਵਨੈਸ, ਜਿਸ ਕਰਕੇ ਨਾਮ ਨਹੀਂ ਹੈ। ਜਿਸ ਸਰੀਰ ਚ ਨਾਮ ਨਹੀਂ ਹੈ, ਉਹ ਵੀ ਅੰਦਰੋਂ ਸੁਨਣਾ ਹੈ, ਉਹ ਵੀ ਅੰਦਰੋਂ ਖਾਲੀ ਹੈ, ਉਹ ਵੀ ਅੰਦਰੋਂ ਐਮਟੀ ਹੈ, ਉੱਥੇ ਵੀ ਲੋਨਲੀਨੈਸ। ਅੱਜ ਦਾ ਕੀਰਤਨ ਇਤਨਾ ਹੀ, ਕਿਉਂਕਿ ਸਮਾਂ ਸਮਾਪਤ ਹੋ ਗਿਆ। ਇਨ ਦੀ ਨਟਸ਼ੈਲ ਸਾਰਾ ਜੋ ਮੈਂ ਫਿਰ ਆਖਦੇ ਹਾਂ, ਨਾਨਕ ਕੇ ਘਰ ਕੇਵਲ ਨਾ, ਨਾਨਕ ਦੇ ਘਰ ਦੇ ਵਿੱਚ, ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਤੀਰਥ ਵੀ ਨਾਮ ਹੀ ਹੈ, ਇਲਾਜ ਵੀ ਨਾਮ ਹੀ ਹੈ, ਅਤੇ ਰੋਸ਼ਨੀ ਵੀ ਨਾਮ ਹੀ ਹੈ, ਪੂਜਾ ਵੀ ਨਾਮ ਹੀ ਹੈ, ਗੁਰੂ ਦੀ ਸੇਵਾ ਵੀ ਨਾਮ ਹੀ ਹੈ। ਅਤੇ ਜੋ ਨਾਮ ਤੋਂ ਬਿਨਾਂ ਹੈ, ਮਹਾਰਾਜ ਜੀ ਆਖਦੇ ਹਨ, ਉਹ ਚੋਰ ਹੈ, ਉਸ ਦਾ ਜੀਵਨ ਜਲ ਜਾਏਗਾ, ਉਸ ਦਾ ਜੀਵਨ ਡਰਾਉਣਾ ਲੱਗੇਗਾ, ਅਤੇ ਉਸ ਦਾ ਜੀਵਨ ਕਿਸੇ ਕੰਮ ਨਹੀਂ ਹੈ। ਇੱਕ ਪੰਕਤੀ ਮੈਂ ਕਹਿ ਕੇ ਕੀਰਤਨ ਸਮਾਪਤ ਕਰਨ ਲੱਗਾ ਹਾਂ। ਕਹਿੰਦੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਹੈ, ਉਹ ਧਰਤੀ ਉੱਤੇ ਸਿਰਫ ਬੋਝ ਹਨ, ਜੋ ਇਸ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਨ। ਧਰਤੀ ਉੱਤੇ ਬੋਝ ਹਨ ਔਰ ਕੁਛ ਨਹੀਂ। ਸੋ ਇਤਨਾ ਕੁਛ ਯਾਦ ਰੱਖਣਾ, ਕੱਲ ਨੂੰ ਇੱਥੋਂ ਅਗਾਂਹ ਚੱਲਾਂਗੇ। ਪੂਰੀ ਚੁੱਕ ਦੀ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੰਕਤੀ

در ست پادشاه ستگرو صاحب شری گرو نانک دیو جی مہاراج یہ جو شبد آ رہے ہیں تو سبنی تھائی جتھے ہوں جائیں ساچا سرجنہار جیو اے تمام جیواں نوں بناون والے رچنہار میں جتھے بھی جانا ہاں اور میں جتھے بھی دیکھتا ہاں میں تینوں دیکھتا ہاں تیری پریزنس تیری ہون تیری موجودگی ہر تھان اور ہر وقت مینوں نظر آندی ہے. گرو بابا جی نے بانی دے وچ دو قسم دی نظر دسی ہے دو قسم دی نظر دسی ایک ہے وکاری درشٹی ایک ہے دیو درشٹی اور یہ جو سٹیٹ آف مائنڈ ہے یہ جو درشٹی ہے یہ ساڈی نہیں ہے. گرو بابا جی نو ایسا محسوس ہوندا ہے ایسا دسدا ہے کہ تو سبنی تھائیں جتھے ہون جائیں. اسی صرف اس شبد نو پڑھیا ہے پڑھتے ہیں پر او نظر ساڈے پاس نہیں ہے. او درشٹی ساڈے پاس نہیں ہے او نقطہ نگاہ ساڈے پاس نہیں. سو اس کا ارتھ یہ ہویا کہ ساڈی نظر چ ساڈی درشٹی چ کوئی ایسا نقص ہے کوئی ایسی کمی ہے کوئی لیک ہے کہ جو بابا جی نو سامنے دستا ہے وہ سانو نہیں دستا. جو بابا جی نو دستا ہے وہ سانو نہیں دستا. سانو کی دستا ہے یہ میرا ہے یہ میرا نہیں یہ اپنا ہے یہ بیگانہ ہے یہ چھوٹا ہے یہ بڑا ہے یہ غریب ہے یہ امیر ہے. سانو دویت دویلٹی ڈیفرنسز نظر آتے ہیں. گرو بابا جی نے صرف ایک اکال پرکھ واحگرو کی جو جوت ہے جو انرجی ہے جو اس کی ہوند ہے جو ڈیوائن دین ہے جو کرنٹ آف لائف ہے یا تھریڈ آف لائف ہے جو کہ سارے سبنا دے وچ دی گزر رہے. جس طرح ایک ہار ہوندا ہے ہار چ کتنے فل ہیں کتنے رنگاں دے فل ہیں اور انہاں سبنا نو جو سپورٹ دین والا جو تھریڈ ہے وہ ایک ہی ہے اور وہ چھپیا پیا انہاں فلاں دے وچ چھپیا پیا. اسی طرح تمام جتنے بھی جسم ہیں تمام جتنی بھی فارمیشن ہے یہ تمام جتنے بھی آکار ہیں انہاں تمام آکاراں دے وچ ایک ہی وہ تھریڈ ہے ایک ہی وہ تاگا ہے جس نوں گرو بابا جی آخدے ہیں ایک ہے سوت پروئے منی ہے. ایک ہی وہ سوت ہے جو کہ فاؤنڈیشن آف اور لائف یا فاؤنڈیشن آف دا انٹائر ایگزسٹنس ہے. سانوں وہ نظر نہیں آنا. اگر سانو نظر نہیں آتا تو جو موسٹ اسینشل چیز ہے دیکھنے والی جس کے آدھار پہ یہ ساری رچنا ہے وہ سانو نظر نہیں آتی. گرو بابا جی اپنی بانی چ آخدے ہیں دسا سنیے جانیے سواؤ نہ پایا جائے. کہندے ہیں ویسے اسی بھی سارے کہہ دینے ہیں کہ ہر تھان رب ہی ہے
ਪਰ ਦੈਟ ਇਜ਼ ਜਸਟ ਫਾਰ ਦਾ ਸੇਕ ਆਫ ਸੇਇੰਗ ਔਰ ਅਵਰ ਕੰਡੀਸ਼ਨਿੰਗ ਕਿ ਅਸੀਂ ਕਹਿ ਦਿੰਦੇ ਹਾਂ ਕਿ ਹਰ ਥਾਂ 'ਤੇ ਰੱਬ ਹੈ, ਪਰ ਸਾਨੂੰ ਰੱਬ ਉਸ ਤਰ੍ਹਾਂ ਨਹੀਂ ਦਿਸਦਾ ਜਿਸ ਤਰ੍ਹਾਂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਦਿਸਦਾ ਹੈ। ਦਿਸੈ ਸੁਣੀਏ, ਉਸਦੇ ਪ੍ਰਤੀ ਅਸੀਂ ਸੁਣਦੇ ਵੀ ਹਾਂ, ਵਿਚਾਰਾਂ ਵੀ ਕਰਦੇ ਹਾਂ, ਵੀ ਟਾਕ ਅਬਾਊਟ ਇਟ, ਪਰ ਸਾਨੂੰ ਉਸਦੀ ਪ੍ਰੈਜੈਂਸ, ਉਸਦੀ ਜੋ ਧੁਨੀ ਹੈ, ਉਸਦੀ ਹੋਂਦ ਹੈ, ਉਹ ਸਾਨੂੰ ਫੀਲ ਨਹੀਂ ਹੁੰਦੀ, ਸੁਣਾਈ ਨਹੀਂ ਦਿੰਦੀ। ਜਾਣੀਏ, ਜਾਣੀ ਦਾ ਭਾਵ ਕਿ ਅਸੀਂ ਸਭ ਰੱਬ ਦੇ ਵਾਸਤੇ ਜਾਣਦੇ ਹਾਂ। ਕਿਤੇ ਅਸੀਂ ਡਿਸਕਸ਼ਨ ਕਰਨ ਬੈਠ ਜਾਈਏ ਤਾਂ ਵੀ ਆਲਵੇਸ ਵੀ ਵਿਲ ਹੈਵ ਸਮਥਿੰਗ ਟੂ ਸੇ ਅਬਾਊਟ ਗਾਡ। ਪਰ ਗੁਰੂ ਮਹਾਰਾਜ ਜੀ ਆਖਦੇ ਹਨ, ਇਹ ਜਗਤ ਦੇ ਪਿਆਰੇ ਲੋਕੋ, ਤੁਸੀਂ ਸਿਰਫ ਸੁਣੀ ਸੁਣਾਈ ਹੀ ਗੱਲ ਕਰੀ ਜਾ ਰਹੇ ਹੋ। ਅਸੀਂ ਰਹਿਰਾਸ ਰੋਜ਼ਾਨਾ ਇੱਕ ਪੰਕਤੀ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੁਝ, ਸਾਰੇ ਉਸਨੂੰ ਵੱਡਾ ਵੱਡਾ ਤੇ ਕਹਿੰਦੇ ਹਨ, ਪਰ ਵੇਖ ਕੇ ਨਹੀਂ ਕਹਿੰਦੇ, ਉਸਨੂੰ ਮਿਲ ਕੇ ਨਹੀਂ ਕਹਿੰਦੇ, ਉਸਨੂੰ ਐਕਸਪੀਰੀਅੰਸ ਕਰਕੇ ਨਹੀਂ ਕਹਿੰਦੇ, ਵਿਦਾਊਟ ਐਕਸਪੀਰੀਅੰਸ, ਇਧਰੋਂ ਸੁਣਿਆ, ਉਧਰੋਂ ਸੁਣਿਆ, ਇੱਥੋਂ ਪੜਿਆ, ਉੱਥੋਂ ਪੜਿਆ ਤੇ ਵੱਡਾ ਵੱਡਾ ਆਖੀ ਜਾਂਦੇ। ਕਹਿੰਦੇ ਇਸ ਕਰਕੇ ਜਿੰਨੀ ਦੇਰ ਤੱਕ ਤੁਸੀਂ ਸੁਣ ਸੁਣਾ ਕੇ ਹੀ ਗੱਲ ਕਰਦੇ ਹੋ, ਜੋ ਰੱਬ ਨੂੰ ਮਿਲਣ ਦਾ ਟੇਸਟ ਹੈ, ਜੋ ਐਕਸਪੀਰੀਅੰਸ ਹੈ, ਜੋ ਉਸਨੂੰ ਮਿਲਣ ਦੀ ਥ੍ਰਿਲ ਹੈ, ਉਹ ਤੁਹਾਡੇ ਜੀਵਨ ਦੇ ਵਿੱਚ ਨਹੀਂ, ਉਹ ਤੁਹਾਡਾ ਆਪਣਾ ਓਨ ਐਕਸਪੀਰੀਅੰਸ ਨਹੀਂ। ਗੁਰੂ ਮਹਾਰਾਜ ਜੀ ਆਖਦੇ ਹਨ, ਸੁਣ ਸੁਣ ਆਖੇ ਕੇਤੀ ਬਾਣੀ, ਕਿਤਨੀ ਦੁਨੀਆ ਹੈ ਜੋ ਸੁਣ ਸੁਣਾ ਕੇ ਕਹੀ ਜਾਂਦੀ। ਸਾਡੀ ਇਸ ਸ਼ਬਦ ਨੂੰ ਪੜ੍ਹਨ ਤੋਂ ਜੋ ਮੇਰਾ ਭਾਗ ਇਹ ਹੈ ਕਿ ਅਸੀਂ ਆਪਣੀ ਅਵਸਥਾ, ਆਪਣਾ ਲੈਵਲ, ਆਪਣੀ ਸਿਚੁਏਸ਼ਨ ਨੂੰ ਅੰਡਰਸਟੈਂਡ ਕਰ ਸਕੀਏ ਕਿ ਇੱਕ ਐਸੀ ਹਸਤੀ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦੀ, ਪਰ ਉਹ ਹੈ। ਗੁਰੂ ਬਾਬਾ ਜੀ ਨੂੰ ਉਹ ਨਜ਼ਰ ਆਉਂਦੀ ਹੈ। ਹੁਣ ਮਹਾਰਾਜ ਜੀ ਨੂੰ ਇਹ ਪੁੱਛੀਏ, ਮਹਾਰਾਜ ਸੱਚੇ ਪਾਤਸ਼ਾਹ, ਜੋ ਆਪ ਜੀ ਨੂੰ ਨਜ਼ਰ ਆਉਂਦਾ ਉਸਦਾ ਆਨੰਦ ਤੇ ਆਪ ਹੀ ਲੈ ਰਹੇ ਹੋ, ਉਸਦਾ ਆਨੰਦ ਸਾਨੂੰ ਤੇ ਨਹੀਂ ਨਾ ਆ ਸਕਦਾ, ਜੋ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਸਾਨੂੰ ਕਿਵੇਂ ਉਹ ਨਜ਼ਰ ਆਏ? ਉਸਦਾ ਜਵਾਬ ਗੁਰੂ ਮਹਾਰਾਜ ਇਹ ਦਿੰਦੇ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ। ਇਹ ਸਾਡੀਆਂ ਅੱਖੀਆਂ ਬੇਸ਼ੱਕ ਦੇਖਦੀਆਂ ਵੀ ਹਨ, ਲੇਕਿਨ ਫਿਰ ਵੀ ਗੁਰੂ ਬਾਬਾ ਜੀ ਨੇ ਆਖਿਆ ਹੈ, ਇਹ ਜੋ ਦੇਖਣ ਦੇ ਯੋਗ ਹੈ, ਜੋ ਦੇਖਣ ਵਾਲੀ ਵਸਤੂ ਹੈ, ਉਸਨੂੰ ਤੇ ਦੇਖਦੇ ਹੀ ਨਹੀਂ ਹਨ, ਇਸ ਕਰਕੇ ਦੇਖਦੀਆਂ ਹੋਈਆਂ ਵੀ ਇਹ ਅੰਧੀਆਂ ਹਨ, ਅੰਨੀਆਂ ਹਨ। ਵੀ ਆਲ ਆਰ ਬਲਾਈਂਡ। ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਜਿਹੜੀਆਂ ਅੰਨੀਆਂ ਨਜ਼ਰਾਂ ਹਨ, ਅੱਖੀਆਂ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਕਹਿੰਦੇ ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਤਮਾਮ ਜਾਲੇ, ਉਹ ਤਮਾਮ ਜੋ ਪਰਦੇ ਹਨ, ਜੋ ਪਰਦੇ ਸਾਡੀਆਂ ਅੱਖਾਂ ਉੱਤੇ ਹਨ, ਸਾਡੇ ਮਨ ਦੇ ਉੱਤੇ ਹਨ, ਸਾਡੀ ਸੋਚ ਦੇ ਉੱਤੇ ਹਨ, ਗੁਰੂ ਬਾਬਾ ਜੀ ਉਹਨਾਂ ਤਮਾਮ ਭਰਮ ਕੇ ਪਰਦੇ ਸਤਿਗੁਰ ਖੋਲੇ, ਉਹਨਾਂ ਤਮਾਮ ਭਰਮ ਦੇ ਪਰਦਿਆਂ ਨੂੰ ਸਤਿਗੁਰੂ ਦੂਰ ਕਰ ਦੇਗਾ, ਔਰ ਉਸ ਤੋਂ ਬਾਅਦ ਜੋ ਗੁਰੂ ਬਾਬਾ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਦਿਸੇਗਾ, ਜੋ ਉਹਨਾਂ ਦੀ ਅਵਸਥਾ ਹੈ ਕਿ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਫਿਰ ਜਦੋਂ ਕਿਸੇ ਨੂੰ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ, ਉਸ ਤੋਂ ਬਾਅਦ ਇਹ ਵੀ ਦਿਸਦਾ ਹੈ ਕਿ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ। ਦੁੱਖ ਵਿਸਾਰਨਹਾਰ ਸੁਆਮੀ ਕੀਤਾ ਜਾਂਕਾ ਹੋਵੇ, ਫਿਰ ਉਸਦੀ ਐਡਮਾਇਰੇਸ਼ਨ ਹੁੰਦੀ ਹੈ, ਫਿਰ ਉਸਦੀ ਸਿਫਤ ਹੁੰਦੀ ਹੈ ਕਿ ਵਾਹ ਮੇਰੇ ਸਾਹਿਬਾ ਵਾਹ, ਜਿਨ ਰਚ ਰਚਨਾ ਹਮ ਕੀਏ, ਕਿ ਤੂੰ ਕਮਾਲ ਹੈ, ਤੂੰ ਬੇਅੰਤ ਹੈ। ਉਹ ਸਿਰਫ ਦੇਖਣ ਤੋਂ ਬਾਅਦ ਹੀ ਉਹ ਦਿਲ ਦੀ ਅਵਸਥਾ ਹੁੰਦੀ ਹੈ, ਐਕਸਪੀਰੀਅੰਸ ਤੋਂ ਬਾਅਦ ਹੀ ਉਹ ਐਕਸਪ੍ਰੈਸ਼ਨ ਹੁੰਦਾ ਹੈ, ਗੁਰੂ ਜੀ ਨੂੰ ਦਿਸਦਾ ਹੈ। ਅਸੀਂ ਆਪਣੀ ਜ਼ਿੰਦਗੀ 'ਚ ਇਹ ਕੋਸ਼ਿਸ਼ ਕਰੀਏ ਕਿ ਮਹਾਰਾਜ ਜੀ ਆਖਦੇ ਹਨ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਵਾਹਿਗੁਰੂ ਕਿਰਪਾ ਕਰੇ ਉਹ ਸਾਨੂੰ ਵੀ ਨਜ਼ਰ ਆਏ, ਸਾਡੀਆਂ ਵੀ ਅੱਖਾਂ ਉਸ ਅਕਾਲ ਪੁਰਖ ਨੂੰ ਹੀ ਦੇਖਣ, ਉਸ ਰਚਨਹਾਰ ਨੂੰ ਦੇਖਣ। ਪ੍ਰੇਮ ਨਾਲ ਇਸ ਸ਼ਬਦ ਨੂੰ ਗਾਓ ਅਤੇ ਦਿਲ 'ਚੋਂ ਅਰਦਾਸ ਕਰੋ, ਮਹਾਰਾਜ ਜੋ ਆਪ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਨਜ਼ਰ ਆਏ। ਪਿਆਰ ਨਾਲ ਗਾਓ, ਪ੍ਰਮ ਸਮਾਪਤੀ।

ਭੁੱਖ ਨੰਗ ਅਤੇ ਕੰਗਾਲੀ ਨਾਲ ਦੁਖੀ ਹਾਂ। ਬਾਬਾ ਜੀ ਨੇ ਆਖਿਆ ਵੀ ਸਿਮਰਨ ਕਰਦਾ ਹੋਣਾ। ਆਖਿਆ ਜੀ ਸਿਮਰਨ ਹੁੰਦਾ ਕੀ ਹੈ, ਮੈਨੂੰ ਤਾਂ ਇਹ ਵੀ ਨਹੀਂ ਪਤਾ। ਸਤਸੰਗਤ ਬੋਲੋ ਸੀ।

ਨਾਮ ਜਪਣ ਵਾਲਿਆਂ ਕੋਲ ਜਾਈਏ ਤਾਂ ਉਹ ਨਾਮ ਦੀ ਗੱਲ ਕਰਦੇ ਨੇ, ਦੁਨਿਆਵੀ ਲੋਕਾਂ ਪਾਸ ਜਾਈਏ ਤਾਂ ਦੁਨਿਆਵੀ ਧੰਦਿਆਂ ਦੀਆਂ ਕਾਰ ਵਿਹਾਰਾਂ ਦੀਆਂ ਗੱਲਾਂ

ਸ੍ਰੀ ਵਾਹਿਗੁਰੂ ਤੇ ਤੇਰੇ ਮੁਖ ਤੋਂ ਨਿਕਲਿਆ ਹੋਇਆ ਵਾਹਿਗੁਰੂ ਤੇਰੇ ਲੱਖਾਂ ਪਾਪ ਕੱਟ ਦੇਵੇਗਾ। ਪਾਪ ਭਲੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਫਾਇਦੇ ਵਿੱਚ ਰਵੇਗਾ, ਤੇ ਜੇ ਮਾੜੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਨਰਕਾਂ ਦਾ ਭਾਗੀ ਬਣੇਗਾ। ਇਸ ਦੰਪਤੀ ਜੋੜੇ ਨੇ ਆਖਿਆ, ਮਹਾਰਾਜ ਗਰੀਬੀ ਦੇ ਕਾਰਨ ਅਸੀਂ ਬਹੁਤ ਦੁਖੀ ਹਾਂ। ਬਾਬਾ ਜੀ ਨੇ ਆਖਿਆ, ਫਿਰ ਕੀ ਚਾਹੀਦਾ? ਮਹਾਰਾਜ ਦੋ ਵੇਲੇ ਦਾ ਸੋਹਣਾ ਖਾਣਨ ਪਹਿਨਣ ਨੂੰ ਮਿਲ ਜਾਵੇ ਤਾਂ ਕੁਟਾਨ ਕੁਟਾਨ ਸ਼ੁਕਰ।

ਇਸ ਵਿੱਚ 24,000 ਅੱਖਰ ਨੇ ਤੇ 24,000 ਸਵਾਸ ਪ੍ਰਾਣੀ ਨਿਤ ਦੇ ਲੈਂਦੇ। ਜੇਕਰ ਇੱਕ ਪਾਠ ਵੀ ਸ਼ਰਧਾ ਨਾਲ ਕਰ ਲਵੇ ਤਾਂ 24,000 ਸਵਾਸ ਲੇਖੇ ਵਿੱਚ ਆ ਜਾਂਦੇ ਨੇ। ਇਹਨਾਂ ਨੇ ਹੱਥ ਜੋੜ ਕੇ

ਪੋਤੀ ਪੜਿਆ ਕਰੂ। ਆਖਿਆ ਬਾਬਾ ਜੀ ਉਹ ਕਿਹੜੀ? ਆਖਣ ਲੱਗੇ ਆਖਿਆ ਕਰੋ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ।

ਉਹਨਾਂ ਦੇ ਨਾਲ ਚਲੇ ਗਏ ਤੇ ਪਿਤਾ ਵਾਂਗ ਸੇਵਾ ਕਰਨੀ ਤੇ ਹਰ ਵੇਲੇ ਰਸਨਾ ਤੋਂ ਆਖਣਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਤਾਂ ਇਹ ਜ਼ਮੀਨਦਾਰ ਇਸ ਤੇ ਇਤਨਾ ਪ੍ਰਸੰਨ ਹੋਇਆ ਕਿ ਇੱਕ ਦਿਨ ਇਸਨੇ ਆਖਿਆ ਕਿ ਤੂੰ ਮੇਰੇ ਪੁੱਤਰਾਂ ਵਰਗਾ ਇਹ ਜੋ ਕੁਝ ਵੀ ਮੇਰਾ ਹੈ ਇਹ ਸਭ ਤੇਰਾ ਹੀ ਹੈ ਇਹ ਸਾਰੇ ਸੁੱਖ ਤੇਰੇ ਨੇ ਤੇ ਗੁਰੂ ਪਿਆਰਿਓ ਜਦੋਂ ਸਭ ਕੁਝ ਇਹਨਾਂ ਨੂੰ ਮਿਲ ਗਿਆ ਭੁੱਖ ਨੰਗ ਦੀ ਪੀੜ ਕੱਟੀ ਗਈ ਤੇ ਫਿਰ ਬਾਬਾ ਜੀ ਦੇ ਚਰਨਾਂ ਚ ਆਏ ਬਾਬਾ ਜੀ ਨੇ ਆਖਿਆ ਵੀ ਹੁਣ ਕੀ ਚਾਹੀਦਾ ਮਹਾਰਾਜ ਦੁਨੀਆਂ ਦੇ ਸਾਰੇ ਸੁੱਖ ਤਾਂ ਮਿਲ ਗਏ ਹੁਣ ਨਾਮ ਦਾ ਲਾਲ ਸਾਡੀ ਚੋਲੀ ਚ ਪਾ ਦੇ ਹਜ਼ੂਰ ਨੇ ਆਖਿਆ ਫਿਰ ਬਈ ਜਿਵੇਂ ਪਹਿਲਾਂ ਪੜਦੇ ਸੋ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਤੇ ਹੁਣ ਪੜਿਆ ਕਰੋ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਤਾਂ ਆਤਮਿਕ ਦਾਤਾਂ ਦੀ ਤੁਹਾਡੀ ਚੋਲੀ ਵਿਚ ਆਤਮਿਕ ਦਾਤਾ ਪੈ ਜਾਣਗੀ ਤਾਂ ਉਸ ਦਿਨ ਤੋਂ ਇਹਨਾਂ ਨੇ ਪੜਨਾ ਸ਼ੁਰੂ ਕੀਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਤਾਂ ਐਸੇ ਸਨ ਬਾਬਾ ਜੀ ਜੇਕਰ ਕੋਈ ਦੁਨਿਆਵੀ ਸ਼ੈ ਵੀ ਮੰਗਣ ਆਉਂਦਾ ਤਾਂ ਨਾਲ ਉਹਨੂੰ ਉਹ ਵੀ ਦੇਂਦੇ ਪਰ ਨਾਲ ਨਾਲ ਬਾਣੀ ਦੇ ਨਾਲ ਵੀ ਉਹਨੂੰ ਜੋੜ ਦੇਂਦੇ ਕਿਉਂਕਿ ਮਹਾਂਪੁਰਖ ਦਾ ਤਾਂ ਕੰਮ ਹੈ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ ਸੂਈ ਸੁਹਾਗਾ ਸੰਤ ਜਨ ਇਹ ਤੀਨੋਂ ਹੈ ਜੋੜਨ ਸੂਈ ਵੀ ਜੋੜਦੀ ਹੈ ਸੁਹਾਗਾ ਵੀ ਜੋੜਦਾ ਤੇ ਸੰਤ ਜਨ ਵੀ ਟੁੱਟੇ ਹੋਏ ਬੰਦੇ ਨੂੰ ਵਾਹਿਗੁਰੂ ਨਾਲ ਜੋੜ ਦਿੰਦੇ ਇਸ ਲਈ ਪਿਆਰ ਵਾਲੇ ਕਵੀ ਨੇ ਆਖਿਆ ਵੀ ਰੱਬ ਦਾ ਨਾਮ ਜਪਾਵਣ ਦੇ ਲਈ ਦੁਨੀਆਂ ਦੇ ਵਿਚ ਆਏ ਉਹ ਕਿਸੇ ਆਵਾਗਮਨ ਦੇ ਚੱਕਰ ਵਿਚ ਨਹੀਂ ਆਏ ਇਹ ਤਾਂ ਨਾਮ ਜਪਣ ਵਾਲੇ

ਲਾਲਜੂ ਨੇ ਬੜਾ ਹੀ ਭਿਆਨਕ ਰੂਪ ਬਣਾਇਆ ਤੇ ਬਾਬਾ ਜੀ ਨਿਰੰਕਾਰ ਦੇ ਚਰਨਾਂ ਵਿੱਚ ਜੁੜੇ ਹੋਏ ਸਨ। ਜਦੋਂ ਇਹ ਆ ਕੇ ਸਾਹਮਣੇ

ਤੇ ਸਾਨੂੰ ਨਾਮ ਜਪ ਲੈਣ ਦੇ, ਨਹੀਂ ਤਾਂ ਫਿਰ ਬਈ ਤੂੰ ਸੋਚ ਲੈ, ਕਿਉਂਕਿ ਨਾਮ ਜਪਣ ਵਾਲਿਆਂ ਦੇ ਨੇੜੇ ਜਮਦੂਤ ਵੀ ਨਹੀਂ ਆ ਸਕਦੇ ਤਾਂ ਤੂੰ ਕਿਵੇਂ ਆ ਜਾਏਗਾ। ਤਾਂ ਜਦੋਂ ਬਾਬਾ ਜੀ ਨੇ ਰੋਹ ਦੇ ਵਿੱਚ ਖੂੰਡਾ ਖੜਕਾਇਆ ਤਾਂ ਇਹ ਨੱਠ ਲੱਗਾ

ਜਿਹੜੀ ਸੁਖਮਨੀ ਦੀ ਬਾਣੀ ਤੁਸੀਂ ਪੜ੍ਹਦੇ ਸੁਣਦੇ ਹੋ ਨਾ, ਇਹਦੀ ਇੰਨੀ ਸਮਰੱਥਾ ਹੈ ਕਿ ਮੈਂ ਆਪ ਦੇ ਨੇੜੇ ਵੀ ਨਹੀਂ ਆ ਸਕਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤਾਂ ਬਾਬਾ ਜੀ ਮੁਸਕਰਾ ਪਏ, ਆਖਿਆ ਚੰਗਾ ਕਲਯੁਗ ਤੂੰ ਆਪਣਾ ਇਲਾਜ ਆਪ ਦੱਸ ਚੱਲਿਆ ਵੀ ਮੈਨੂੰ ਸੁਖਮਨੀ ਤੋਂ ਡਰ ਲੱਗਦਾ। ਤਾਂ ਉਸ ਦਿਨ ਸਾਰੀ ਸੰਗਤ

ਸੱਚੇ ਪਿਆਰੀ ਸਾਧ ਸੰਗਤ, ਬੇਸ਼ੱਕ ਸ੍ਰੀ ਨਾਨਕ ਸਰ ਸਾਹਿਬ ਵਿਖੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ, ਪਰ ਗੁਰੂ ਨਾਨਕ ਹੀ ਜਾਣੇ ਕਿੱਥੋਂ ਕਿੱਥੋਂ ਨਾਮ ਦੇ ਵਿਹਾਜਣ ਲਈ ਅੱਜ ਤੱਕ ਸੰਗਤਾਂ ਆਉਂਦੀਆਂ ਨੇ। ਅੱਜ ਤੱਕ ਬਾਬਾ ਜੀ ਦੀ ਬਰਸੀ ਤੇ ਲੱਖਾਂ ਹੀ ਸੰਗਤਾਂ ਦਾ ਇਕੱਠ ਹੁੰਦਾ ਹੈ, ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਣਗਿਣਤ ਵਰਿਆਂ ਤੋਂ ਉਹ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਨੇ, ਤੇ ਕਲਯੁਗ ਫਿਰ ਆ ਨਹੀਂ ਸਕੇ। ਜਦੋਂ ਬਾਬਾ ਨੰਦ ਸਿੰਘ ਜੀ

ਅੱਜ ਇਹ ਬੱਦਲ ਇੱਥੇ ਵਰਨ, ਕੱਲ ਨੂੰ ਅੱਗੇ ਜਾ ਕੇ ਇਹਨਾਂ ਨੇ ਅੱਗੇ ਕਿੱਥੇ ਵਰਨਾ ਹੈ ਕੌਣ ਜਾਣੇ। ਮਹਾਂਪੁਰਖ ਤਾਂ ਇਸੇ ਤਰ੍ਹਾਂ ਹੁੰਦੇ ਨੇ, ਚੋਲਾ ਬਦਲਣ ਲੱਗਿਆ ਕੋਈ ਦੇਰ ਨਹੀਂ ਲਗਾਉਂਦੇ। ਆਖਿਆ ਹਾਥੀ ਨੂੰ ਤਾਂ ਕੱਚੀ ਤੰਦ ਤੋੜਨ ਵੇਲੇ ਵੀ ਸਮਾਂ ਲੱਗ ਸਕਦਾ, ਪਰ ਮਹਾਂਪੁਰਖ ਚੋਲਾ ਬਦਲਦੇ ਆ ਇੱਕ ਨਿਮਕ ਵੀ ਨਹੀਂ ਲਗਾਉਂਦੇ। ਮਹਾਂਪੁਰਖ ਤਾਂ ਚੋਲਾ ਇੰਜ ਛੱਡ ਜਾਂਦੇ ਨੇ ਜਿਵੇਂ ਸੱਪ ਆਪਣੀ ਕੁੰਜ ਛੱਡ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਬਾਬਾ ਜੀ ਜਦੋਂ ਚੋਲਾ ਛੱਡ ਗਏ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੇਵਾ ਸੰਭਾਲੀ, ਤਾਂ ਉਸ ਵੇਲੇ ਵੀ ਕਲਯੁਗ ਨੇ ਆ ਕੇ ਅਵਗਿਆ ਕਰਨੀ ਚਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਾਂ ਬਾਬਾ ਜੀ ਨੇ ਫਿਰ ਬਾਬਾ ਈਸ਼

ਸੁਚੇਤ ਹੋ ਕੇ ਨਾਮ ਬਾਣੀ ਦਾ ਪ੍ਰਵਾਹ ਚਲਾਇਆ ਕਰੋ ਤਾਂ ਉਦੋਂ ਦਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਸ੍ਰੀ ਅਖੰਡ ਪਾਠ, ਬੇਅੰਤ ਬਾਣੀ ਦੇ ਪ੍ਰਵਾਹ ਸ੍ਰੀ ਨਾਨਕਸਰ ਵਿਖੇ ਚੱਲ ਰਹੇ ਨੇ। ਸੰਗਤਾਂ ਆ ਕੇ ਆਪਣੀਆਂ ਅਰਦਾਸਾਂ ਕਰਦੀਆਂ ਨੇ, ਬਾਬਾ ਜੀ ਦੀਆਂ ਖੁਸ਼ੀਆਂ ਲੈਂਦੀਆਂ ਨੇ ਤੇ ਫਿਰ ਚੋਲੀਆਂ ਭਰ ਕੇ ਆਪਣੇ ਘਰਾਂ ਨੂੰ ਜਾਂਦੀਆਂ ਨੇ। ਤਾਂ ਬਾਬਾ ਜੀ ਕੋਲ ਬੇਸ਼ੱਕ ਕੋਈ ਵੀ ਆਉਂਦਾ ਸੀ ਪਰ ਉਹਨੂੰ ਇੱਕੋ ਤਾਕੀਦ ਕਰਦੇ ਸਨ, ਬਈ ਰੱਬ ਨੂੰ ਵਿਸਰਿਆ ਹੋਇਆ ਕਿ ਰੱਬ ਨੂੰ ਚੇਤੇ ਰੱਖੇ। ਜੇ ਆਖਣਾ ਬਾਬਾ ਜੀ ਵਿਸਰਿਆ ਤਾਂ ਕਹਿਣਾ ਬਈ ਹੁਣ ਸਮੇਂ ਨੂੰ ਸੰਭਾਲ ਲੈ, ਚੇਤੇ ਕਰ ਲੈ, ਕਿਉਂਕਿ ਮਹਾਂਪੁਰਖਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ, ਕੋਈ ਲਾਲਚ ਨਹੀਂ ਹੁੰਦਾ, ਉਹਨਾਂ ਨੂੰ ਤਾਂ ਆਏ ਦੀ ਖੁਸ਼ੀ ਨਹੀਂ ਹੁੰਦੀ, ਗਏ ਦਾ ਗਮ ਨਹੀਂ ਹੁੰਦਾ, ਉਹ ਤਾਂ ਕੇਵਲ ਨਿਰੰਕਾਰ ਨਾਲ ਜੋੜਦੇ। ਉਹਨਾਂ ਪੂਰਨਿਆਂ ਤੇ ਫਿਰ ਬਾਬਾ ਈਸ਼ਰ ਸਿੰਘ ਜੀ ਚੱਲੇ। 13 ਵਰਿਆਂ ਦੇ ਨਿੱਕੇ ਜੇ ਸਮੇਂ ਅੰਦਰ ਬਾਬਾ ਈਸ਼ਰ ਸਿੰਘ ਜੀ ਨੇ 7 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਕਿਉਂਕਿ ਜੋਤ ਤਾਂ ਬਾਬਾ ਨੰਦ ਸਿੰਘ ਜੀ ਦੀ ਮਹਾਰਾਜ ਦੀ ਹੀ ਸੀ ਨਾ। 7 ਲੱਖ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾ ਦਿੱਤਾ। ਜਦੋਂ ਆਪ ਪਟਨੇ ਵਿੱਚ ਗਏ ਤੇ ਸਰਦਾਰ ਬਖਸ਼ੀ ਸਿੰਘ ਨੇ ਅਰਦਾਸ ਕੀਤੀ, ਬਾਬਾ ਜੀ ਥੋੜੇ ਦਿਨ ਹੋਰ ਰੁਕੋ। ਇਹ ਬੜਾ ਅਮੀਰ ਸੀ, ਧਨ ਦੌਲਤ ਦੀ ਪਰਵਾਹ ਨਹੀਂ ਸੀ, ਤੇ ਬਾਬਾ ਜੀ ਨੇ ਵੀ ਮੁਸਕਰਾ ਕੇ ਆਖਿਆ ਵੀ ਜੇ ਰੁਕਣਾ 2-4 ਦਿਨ ਰੁਕਾਂਗੇ ਪਰ ਭੇਟਾਂ ਲੱਗੇਗੀ। ਇਹਨੇ ਮਨ ਵਿੱਚ ਸੋਚਿਆ 50,000 ਰੁਪਿਆ ਦੇ ਦੇਵਾਂਗਾ। ਬਾਬਾ ਜੀ ਹਿਰਦੇ ਦੀ ਪੱਟੀ ਵਾਚ ਗਏ ਤੇ ਕਹਿਣ ਲੱਗੇ ਵੀ ਇਹ ਤਾਂ ਥੋੜੀ ਹੈ। ਫਿਰ ਮਨ ਵਿੱਚ ਕਹਿੰਦਾ 1,00,000 ਰੁਪਿਆ ਦੇ ਦਿਆਂਗਾ, ਉਸ ਵੇਲੇ 1,00,000 ਬਹੁਤ ਹੁੰਦਾ ਸੀ। ਤੇ ਬਾਬਾ ਜੀ ਨੇ ਫਿਰ ਆਖਿਆ ਵੀ ਭੇਟਾਂ ਥੋੜੀ ਹੈ, ਮਾਂ ਪੁਰਖੋ ਜੋ ਮੰਗੋਗੇ ਦੇਵਾਂਗਾ। ਆਖਿਆ ਬਚਨ ਹੈ ਜੀ ਮਹਾਰਾਜ। ਤਾਂ ਫਿਰ ਆਖਿਆ ਬਖਸ਼ੀ ਸਿਆ ਸਭ ਤੋਂ ਪਹਿਲਾਂ ਤੂੰ ਅੰਮ੍ਰਿਤ ਛਕ ਲੈ। ਰੋ ਕੇ ਚਰਨਾਂ ਤੇ ਗਿਰ ਪਿਆ। ਦੁਨੀਆਂ ਦੇ ਮਹਾਂਪੁਰਖ ਆਏ, ਕੋਈ ਪੈਸੇ ਲੈ ਗਿਆ, ਸੇਵਾ ਲੈ ਗਿਆ, ਮਾਇਆ ਲੈ ਗਿਆ, ਪਰ ਐਸੇ ਮਹਾਂਪੁਰਖ ਜਿਨ੍ਹਾਂ ਨੇ ਮੈਨੂੰ ਤਾਰਨ ਦਾ ਸੋਚਿਆ। ਤਾਂ ਚਰਨਾਂ ਤੇ ਗਿਰਿਆ, ਮਹਾਰਾਜ ਬਖਸ਼ ਲਓ। ਤਾਂ ਇਸਨੇ ਵੀ ਅੰਮ੍ਰਿਤ ਛਕਿਆ ਤੇ ਹੋਰ ਇਸ ਨੂੰ ਦੇਖ ਕੇ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਛਕਿਆ। ਇਹ ਸਨ ਬਾਬਾ ਜੀ ਦੇ ਤਾਰਨ ਦੇ ਢੰਗ, ਨਾਮ ਜਪਾਉਣ ਦੇ ਨਿਰਾਲੇ ਢੰਗ ਸਨ ਬਾਬਾ ਜੀ ਦੇ। ਜੋ ਕੋਈ ਵੀ ਆਉਂਦਾ ਉਸ ਨੂੰ ਨਾਮ ਜਪਾਉਂਦੇ। ਤਾਂ ਹੀ ਤਾਂ ਅੱਜ ਨਾਮ ਜਪਿਆ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ।

ਸ਼ੰਕਾਰ ਦੇ ਕਰੋ ਬਖਸ਼ੀਆਂ ਹੋਈਆਂ ਰੂਹਾਂ ਜੋ ਸੰਸਾਰ ਵਿੱਚ ਆ ਕੇ ਇਹ ਚੇਤਾ ਕਰਾਉਂਦੀਆਂ ਨੇ ਕਿ ਇਹ ਜੀਵ ਤੂੰ ਨਿਰੰਕਾਰ ਨੂੰ ਕਿਉਂ ਵਿਸਾਰਿਆ ਜਿਸ ਪਰਮੇਸ਼ਵਰ ਨੇ ਤੈਨੂੰ ਏਡੀ ਅਮੋਲਕ ਦੇਹੀ ਏਡਾ ਅਮੋਲਕ ਸਮਾਂ ਬਖਸ਼ਿਆ ਤੂੰ ਉਸ ਨਿਰੰਕਾਰ ਨੂੰ ਕਿਉਂ ਵਿਸਾਰਿਆ ਪਿਆਰੀ ਸਾਧ ਸੰਗਤ ਐਸੇ ਸੰਤ ਬ੍ਰਹਮ ਗਿਆਨੀ ਮਹਾਂਪੁਰਖ ਸੰਸਾਰ ਵਿੱਚ ਨਿਤ ਅਵਤਾਰ ਹੁੰਦੇ ਨੇ ਤੇ ਭੁੱਲੇ ਭਟਕੇ ਲੋਕਾਂ ਨੂੰ ਮੁੜ ਸਮਤ ਲਾ ਕੇ ਵਾਹਿਗੁਰੂ ਨਾਲ ਜੋੜਦੇ ਨੇ ਐਸੇ ਮਹਾਂਪੁਰਖ।

ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਲਾਇਆ। ਬਾਬਾ ਜੀ ਦੇ ਦਰਸ਼ਨ ਹੀ ਐਸੇ ਸਨ ਕਿ ਜੋ ਕੋਈ ਵੀ ਕਰਦਾ ਸੀ ਨਾਮ ਜਪਣ ਵਾਲਿਆਂ ਦੇ ਦਰਸ਼ਨ ਤੇ ਫਿਰ ਆਪੇ ਪਿਆਰ ਨਾਲ ਮੁਖ ਆਖਦਾ ਸੀ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਨਾਮ ਜਪਣ ਵਾਲਿਆਂ ਦੇ ਦਰਸ਼ਨ ਵਡਭਾਗਿਆਂ ਨੂੰ ਹੁੰਦੇ ਨੇ। ਹਜ਼ੂਰ ਬਾਣੀ ਚ ਕਹਿੰਦੇ ਨੇ ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀ, ਇਹ ਮਹਾਂਪੁਰਖ ਦੀ ਨਿਸ਼ਾਨੀ ਹੈ ਜਿਸ ਨੂੰ ਮਿਲਦਿਆਂ ਹੀ ਅਕਾਲ ਪੁਰਖ ਚੇਤੇ ਆ ਜਾਵੇ, ਕਿਉਂਕਿ ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਇਹਨਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਵਸਿਆ ਹੁੰਦਾ। ਬਾਬਾ ਜੀ ਨੇ ਕਠੋਰ ਤਪ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਰਿਝਾਇਆ। ਸਾਰੀ ਸਾਰੀ ਰਾਤ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੜੇ ਹੋ ਕੇ ਚਵਰ ਕਰਨਾ। ਜਦੋਂ ਇੱਕ ਵੇਰਾ ਸੰਤ ਜਸਵੰਤ ਸਿੰਘ ਜੀ ਨੇ ਬਾਬਾ ਜੀ ਨੂੰ ਆਖਿਆ, ਇਹ ਰੱਬ ਦੇ ਪਿਆਰੇ ਆਪਾਂ ਨਾਮ ਜਪਣ ਵੱਲ ਤੁਰੇ ਤਾਂ ਹਾਂ ਤੇ ਨਿਤ ਅਰਦਾਸ ਵੀ ਕਰਦੇ, ਹੇ ਨਿਰੰਕਾਰ ਤੇਰੇ ਨਾਲ ਸਾਡੀ ਪ੍ਰੀਤ ਹੈ, ਪਰ ਜਿਵੇਂ ਮਹਾਂਪੁਰਖੋ ਧੰਨੇ ਨੇ ਠਾਕੁਰ ਨੂੰ ਭੋਗ ਲਵਾਇਆ ਸੀ ਕਿ ਸਾਡੀ ਪ੍ਰੀਤ ਵੀ ਐਸੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹੋ ਕੇ ਸਾਡਾ ਭੋਗ ਲਾਉਣ। ਤੇ ਬਾਬਾ ਜੀ ਮੁਸਕਰਾ ਪਏ, ਆਖਣ ਲੱਗੇ, ਜਸਵੰਤ ਸਿੰਘ ਜੀ ਇਸ ਪ੍ਰਸੰਨਤਾ ਨੂੰ ਹਾਸਲ ਕਰਨ ਦੇ ਲਈ ਕਾਲਣਾ ਵੀ ਅੱਤ ਦੀ ਕਮਾਈ ਕਰਨੀ ਪਏਗੀ, ਬਹੁਤ ਕਾਲਣਾ ਕਰਨੀ ਪਏਗੀ। ਤੇ ਬਾਬਾ ਜਸਵੰਤ ਸਿੰਘ ਜੀ ਕਹਿਣ ਲੱਗੇ, ਐ ਰੱਬ ਦੇ ਪਿਆਰੇ, ਦੁਨੀਆਂ ਨੂੰ ਛੱਡਿਆ, ਘਰ ਬਾਰ ਤਿਆਗਿਆ, ਜੰਗਲਾਂ ਵਿੱਚ ਆ ਕੇ ਸਮਾਧੀਆਂ ਲਾਈਆਂ, ਤੇ ਜੇਕਰ ਗੁਰੂ ਨਾਨਕ ਦੇ ਦਰਸ਼ਨ ਵੀ ਨਾ ਹੋਏ ਤਾਂ ਇਹ ਜਨਮ ਕਿਸ ਲੇਖੇ। ਤਾਂ ਬਾਬਾ ਜੀ ਨੇ ਆਖਿਆ, ਫਿਰ ਅੱਜ ਤੋਂ ਇਹ ਪ੍ਰਣ ਕਰ ਲਓ ਕਿ ਜਿਤਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਧੰਨ ਗੁਰੂ ਨਾਨਕ ਪ੍ਰਤੱਖ ਆ ਕੇ ਭੋਗ ਨਹੀਂ ਲਗਾਉਂਦੇ, ਅਸੀਂ ਵੀ ਉਤਨਾ ਚਿਰ ਪ੍ਰਸਾਦ ਨਹੀਂ ਛਕਣਾ। ਬਾਬਾ ਜੀ ਨੇ ਅਰਦਾਸ ਕੀਤੀ ਤੇ ਆਖਿਆ, ਜਿਵੇਂ ਲਾਲੋ ਨੇਕ ਦੀ ਕਮਾਈ ਕਰਕੇ ਲਿਆਇਆ ਸੀ ਤੇ ਗੁਰੂ ਨਾਨਕ ਨੇ ਪ੍ਰਸਾਦ ਛਕਿਆ ਸੀ, ਅਸੀਂ ਵੀ ਅੱਜ ਤੋਂ ਜੰਗਲਾਂ ਵਿੱਚੋਂ ਲੱਕੜਾਂ ਕੱਟ ਕੇ ਉਹਨਾਂ ਨੂੰ ਵੇਚ ਕੇ ਉਸ ਕਮਾਈ ਵਿੱਚੋਂ ਪ੍ਰਸਾਦ ਤਿਆਰ ਕਰਾਂਗੇ, ਫਿਰ ਗੁਰੂ ਨਾਨਕ ਜ਼ਰੂਰ ਅੰਗੀਕਾਰ ਕਰੇਗਾ। ਸਾਧ ਸੰਗਤ ਪ੍ਰਸ਼ਾਦ ਤਿਆਰ ਕੀਤਾ, ਰੱਖਿਆ, ਇੱਕ ਵੇਰਾ ਦੋ ਵੇਰਾਂ ਜਦੋਂ ਭੋਗ ਨਾ ਲੱਗਿਆ ਤਾਂ ਬਾਬਾ ਜੀ ਨੇ ਆਖਿਆ, ਅਸੀਂ ਵੀ ਉਤਨਾ ਚਿਰ ਨਹੀਂ ਛਕਣਾ ਜਿਤਨਾ ਚਿਰ ਗੁਰੂ ਨਾਨਕ ਆਪ ਨਹੀਂ ਭੋਗ ਲਾਉਣਗੇ। ਬਿਲਕਦੀਆਂ ਪਈਆਂ ਸਨ ਦੋ ਰੂਹਾਂ ਗੁਰੂ ਨਾਨਕ ਦੇ ਦਰਸ਼ਨ ਲਈ, ਤੇ ਤਰਲਾ ਪਾ ਪਾ ਕੇ ਕਹਿੰਦੇ ਨੇ, ਕਦੋਂ ਆਵੋਗੇ, ਕਦੋਂ ਆ ਕੇ ਪ੍ਰਸਾਦ ਭੋਗ ਲਾਵੋਗੇ। ਰੋਜ ਜਾਉਣਾ, ਲੱਕੜਾਂ ਕੱਟਣੀਆਂ, ਬਾਜ਼ਾਰ ਵਿੱਚ ਵੇਚਣੀਆਂ ਤੇ ਆ ਕੇ ਅਰਦਾਸ ਕਰਨੀ। ਅੱਜ 6-7 ਦਿਹਾੜੇ ਹੋ ਗਏ ਜਦੋਂ ਭੋਗ ਨਹੀਂ ਲੱਗਿਆ। ਅਰਦਾਸ ਕਰਦੇ ਕਰਦੇ ਬਾਬਾ ਜੀ ਦਾ ਸਰੀਰ ਨਿਢਾਲ ਹੋ ਗਿਆ, ਕਿਉਂਕਿ 6-7 ਦਿਹਾੜਿਆਂ ਤੋਂ ਸਰੀਰ ਦੇ ਅੰਦਰ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਗਿਆ। ਦੇਖੋ ਕਿਹੜੀ ਪ੍ਰੀਤ ਸੀ ਬਾਬਾ ਜੀ ਦੀ। ਸਰ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਹਦੀ ਪ੍ਰੀਤ ਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ, ਤੇ ਇੱਕ ਵੀ ਅੰਨ ਦਾ ਦਾਣਾ ਅੰਦਰ ਨਾ ਗਿਆ ਤੇ ਸਰੀਰ ਨਿਢਾਲ ਹੋ ਕੇ ਗਿਰ ਪਿਆ। ਜਦੋਂ ਗਿਰ ਗਏ ਬਾਬਾ ਜੀ ਤਾਂ ਬਾਬਾ ਜਸਵੰਤ ਸਿੰਘ ਜੀ ਨੂੰ ਆਖਣ ਲੱਗੇ, ਵੀ ਰਾਗਾ ਸਿਆ, ਹੁਣ ਤਾਂ ਸ਼ਬਦ ਪੜ੍ਹ ਕੇ ਜਨਮ ਤੁਮਾਰੇ ਲੇਖੇ,
ਇਹ ਨਿਰੰਕਾਰ ਜੇ ਆ ਕੇ ਭੋਗ ਲੱਗ

ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੀਤ ਲਾਈ ਬੈਠੇ ਸਨ ਤੇ ਕੀਰਤਨ ਹੋ ਰਿਹਾ ਸੀ, ਸੰਗਤਾਂ ਕੀਰਤਨ ਸੁਣ ਰਹੀਆਂ ਸਨ ਤੇ ਸੰਗਤਾਂ ਦੇ ਵਿੱਚ ਕੁਝ ਐਸੇ ਸੰਗੀਤ

ਨਵਾਂ ਸ਼ੁਰੂ ਕਰਨ ਲੱਗੇ ਸਾਂ ਸੋਚਿਆ ਦਰਸ਼ਨ ਕਰ ਆਈਏ। ਤੇ ਫਿਰ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਕੀ ਕਰੀਏ, ਨਿਤਨੇਮ ਦਾ ਵੇਲਾ ਹੀ ਨਹੀਂ ਮਿਲਦਾ। ਤਾਂ ਬਾਬਾ ਜੀ ਨੇ ਆਖਿਆ, ਸਰਦਾਰ ਬੂਟਾ ਸਿੰਘ ਤੇ ਸਰਦਾਰ ਰੂੜ ਸਿੰਘ ਨੂੰ ਆਖਿਆ, ਬਈ ਗੁਰਮੁਖੋ, ਜੇ ਨਾਮ ਜਪਣ ਦਾ ਵੇਲਾ ਨਹੀਂ ਮਿਲਦਾ ਤਾਂ ਤੁਹਾਨੂੰ ਸੌਖੀ ਜੁਗਤੀ ਦੱਸਦੇ ਨੇ। ਬਾਬਾ ਜੀ ਉਹ ਕਿਹੜੀ? ਆਖਿਆ, ਜਦੋਂ ਟੇਸਾ ਚਲਾਉਂਦੇ ਹੋ ਤਾਂ ਮੁੱਖ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ, ਜਦੋਂ ਲੱਕੜ ਉੱਪਰ ਆਰੀ ਚਲਾਉਂਦੇ ਹੋ ਤਾਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ। ਆਰੀ ਲੱਕੜ ਨੂੰ ਕੱਟੇਗੀ ਤੇ ਰਸਨਾ ਤੋਂ ਜਪਿਆ ਹੋਇਆ ਵਾਹਿਗੁਰੂ ਤੁਹਾਡੇ ਪਾਪਾਂ ਨੂੰ ਕੱਟੇਗਾ। ਸਾਧ ਸੰਗਤ ਬੋਲ

ਉਹਨੂੰ ਪਰਮੇਸ਼ਵਰ ਨਾਲ ਜੋੜ ਦਿੰਦੇ, ਕਿਉਂਕਿ ਰੱਬ ਦੇ ਪਿਆਰੇ ਤਾਂ ਆਉਂਦੇ ਹੀ ਨਾਮ ਜਪਾਵਣ ਲਈ। ਹੇ ਬਾਬਾ ਜੀ, ਧੰਨ ਤੁਹਾਡੀਆਂ।

0: saygınız Musa olsun dedi. Menti karına han, buruna sır, buru, padişah, sır, padişah. Çevir takıt ve malı çakırı, bahane de doğru çakırı, kalbimi de bir harf atla sakırı. Şabat da ta, gyan hırtan, buruna sasıkça padişahliğini sahibi sanır. Bari adımlar, bari sıkkarına, bari tazimine, bavak ilk sahibine, bari nimrta ve sat bahane, namaskar kolbiyat ve satma, şirin ve
1: Allah'ı
0: ਫਿਰ ਕਿਰਪਾ ਕਰੋ ਚਾਰ ਤੋਂ ਜੀ
1: ਸਤਨਾਮ ਸ੍ਰੀ
0: ਵਾਹਿਗੁਰੂ ਮੁਖ ਮਸਤਕ ਰਸਨਾ ਪਵਿੱਤਰ ਕਰਨ ਲਈ ਬੇਨਤੀ ਕਰਦਾ ਹਾਂ ਸਭ ਵਿਚਾਰੋ
1: ਸਤਨਾਮ ਸ੍ਰੀ ਵਾਹਿਗੁਰੂ
0: ਰਾਜਾ ਸਾਹਿਬ ਬਾਬਾ ਨਾਮ ਜੀ ਮਹਾਰਾਜ ਬਾਬਾ ਭਗਵਾਨ ਦਾਸ ਸਾਹਿਬ ਜੀ ਦੀ ਪੁਨਰ ਸਿਮਰਤੀ ਅੰਦਰ ਸਾਲਾਨਾ ਬਰਸੀ ਅੰਦਰ ਜੁੜੀ ਹੋਈ ਸਾਧ ਸੰਗਤ ਜੀ ਇਹ ਬਾਬਾ ਜੀ ਦਾ ਵੀ ਕਰਮ ਹੈ ਰਾਜਾ ਸਾਹਿਬ ਜੀ ਦਾ ਔਰ ਜਿਨ੍ਹਾਂ ਤੋਂ ਵਰਸਾਏ ਹੋਏ ਨੇ ਆਪ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵੀ ਲੱਖ ਲੱਖ ਸ਼ੁਕਰ ਹੈ ਜੋ ਦਿਨ ਦੇ ਅਧਿਐਨਾਂ ਦੀ ਐਡਜਸਟਮੈਂਟ ਕਰਦੇ ਥਕਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਰਾਮ ਆਸਾਇਸ਼ ਦੀ ਪਰਵਾਹ ਨਾ ਕਰਦੇ ਹੋਏ ਰਾਜਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਦਿਲ ਹਿਰਦੇ ਵਿੱਚ ਸੰਭਾਲਦੇ ਹੋਏ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਆਗੋ ਸ਼੍ਰਾਮ ਵਿਚ ਬੈਠੇ ਹਾਂ ਔਰ ਬਾਣੀ ਗੁਰੂ ਜੀ ਦੇ ਕੀਰਤਨ ਨਾਲ ਸਨੇਹ ਦਰਸਾਉਂਦੇ ਹੋਏ ਇੱਥੇ ਇਕੱਤਰਿਤ ਹੋਏ ਹਾਂ ਮੈਂ ਸਾਰਿਆਂ ਨੂੰ ਜੀਵਾਂ ਆਖਦਾ ਹੋਇਆ ਆਪ ਦਾ ਦਿਲੋਂ ਧੰਨਵਾਦੀ ਹਾਂ ਮਸ਼ਕੂਰ ਮਮਨੂਨ ਹਾਂ ਜੋ ਆਪ ਜੀ ਨੇ ਇੱਥੇ ਦਰਸ਼ਨ ਦਿੱਤੇ ਹਨ ਦਰਅਸਲ ਗੁਰਦੁਆਰੇ ਆਉਣਾ ਇੱਥੋਂ ਸਾਮਤ ਦੇਹੋ ਦਿਆਲ ਪ੍ਰਭ ਜਿੱਤ ਤੁਮੇ ਆਰਾਧਾ ਲਫ਼ਜ਼ ਅਰਾਧਾ ਨਹੀਂ ਹੈ ਆਰਾਧਾ ਤੋ ਉਸਦੀ ਆਰਾਧਨਾ ਵਾਸਤੇ ਅਸੀਂ ਇੱਥੇ ਆਏ ਹਾਂ ਸੱਚਾ ਪਾਤਸ਼ਾਹ ਰਾਮਤ ਕਰੇ ਸਾਡਾ ਬੈਠਿਆ ਸਾਡਾ ਸੁਣਿਆ ਸਾਡਾ ਗਾਵਿਆ ਉਹ ਥਾਂ ਪਾਵੇ ਆਖੋ ਸਤਨਾਮ ਸ੍ਰੀ
1: ਵਾਹਿਗੁਰੂ ਜੀ
0: ਸਕੂਲ ਚਲੇ ਜਾਣਾ ਵੀ ਬੜਾ ਕੰਮ ਹੈ ਲੇਕਿਨ ਸਕੂਲ ਜਾ ਕੇ ਬੱਚੇ ਦਾ ਬਿਲਕੁਲ ਤਰਤੀਬ ਨਾਲ ਬੈਠਣਾ ਔਰ ਸਭ ਯਾਦ ਕਰਨਾ ਇਲਾਵਾ ਅਸੀਂ ਜੋ ਮਾਸਟਰ ਟੀਚਰ ਪ੍ਰੋਫੈਸਰ ਦੱਸ ਰਿਹਾ ਹੈ ਉਧਰ ਵੱਲ ਪੂਰੀ ਸੁਰਤ ਲਾ ਕੇ ਸੁਣਨਾ ਵੀ ਉਹ ਕੀ ਕਹਿੰਦੇ ਨੇ ਨਹੀਂ ਤਾਂ ਕੇਵਲ ਜੇ ਬੱਚਾ ਟਿਫਨ ਵੀ ਲੈ ਜਾਏ ਬਸਤਾ ਵੀ ਲੈ ਜਾਏ ਕਿਤਾਬਾਂ ਵੀ ਲੈ ਜਾਏ ਤੇ ਬੈਠ ਕੇ ਆ ਜਾਏ ਤਾਂ ਪ੍ਰਾਪਤੀ ਕੁਝ ਨਹੀਂ ਹੁੰਦੀ ਦੁਨਿਆਵੀ ਦੀ ਮਿਸਾਲ ਹੈ ਇਸ ਤਰ੍ਹਾਂ ਕਈ ਵਾਰੀ ਸਾਧ ਸੰਗਤ ਜੀ ਮੈਨੂੰ ਮਾਫ਼ ਕਰ ਦੇਣਾ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਬਾਹਰੋਂ ਕਈ ਵਾਰੀ ਅਸੀਂ ਇੱਦਾਂ ਮੱਥਾ ਟੇਕ ਕੇ ਚਲ ਜਾਈਦਾ ਹੈ ਇਹ ਕਾਫੀ ਨਹੀਂ ਹੈ ਚਲੋ ਸਾਡੀ ਅਕੀਦਤ ਬਣੀ ਰਹੇ ਇਸ ਨੂੰ ਠੇਸ ਨਾ ਪਹੁੰਚੇ ਸਾਡੀ ਸ਼ਰਧਾ ਬਣੀ ਰਹੇ ਇਸ ਨੂੰ ਚੋਟ ਨਾ ਵੱਜੇ ਪਰ ਇਹ ਕਾਫੀ ਨਹੀਂ ਅੰਦਰ ਆ ਕਿਉਂਕਿ ਸਾਡੀ ਦੌੜ ਲੱਗੀ ਹੋਈ ਹੈ ਅਸੀਂ ਵੀ ਤੁਹਾਡੇ ਨਾਲ ਆਏ ਹਾਂ ਇਸ ਲਈ ਅਸੀਂ ਇਹਨੂੰ ਆਪਣੇ ਦਿਲ ਦੀ ਤਸੱਲੀ ਲਈ ਦਿਮਾਗੀ ਤੌਰ ਤੇ ਤਸ਼ੱਫੀ ਲਈ ਸਕੂਨ ਲਈ ਕਾਫੀ ਸਮਝਦੇ ਪਿੱਛੇ ਅਸੀਂ ਲੰਘੇ ਸਾਡੇ ਮੱਥਾ ਨਿਵਾ ਦਿੱਤਾ ਨੇ ਸਤਿਗੁਰੂ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਆਉਣ ਨਾਲ ਹੀ ਸਾਡੀ ਮਤ ਬੁੱਧ ਸਮਰੀ ਜਾਏਗੀ ਸਾਡੇ ਇੱਥੇ ਮਸਤਕ ਤੇ ਲੇਖ ਸ਼ਾਸਤਰ ਜੀ ਪੁੱਠੇ ਲਿਖੇ ਹੋਏ ਹਨ ਮੈਨੂੰ ਤਾਂ ਪਤਾ ਨਹੀਂ ਪੜ੍ਹ ਸੁਣ ਕੇ ਹੀ ਹੈ ਮਹਾਂਪੁਰਸ਼ਾਂ ਤੋਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਇੱਥੇ ਮੋਹਰ ਲੱਗੀ ਹੈ ਜਿਹੜੀ ਮੱਥੇ ਤੋਂ ਦੇਖੀ ਥੋੜੀ ਕਦੀ ਕਿਸੇ ਨੇ ਤੇ ਇੱਕ ਦੂਜੇ ਸਾਨੂੰ ਪੜ੍ਹ ਨਹੀਂ ਆਉਂਦੀ ਤੇ ਮੈਂ ਸਾਰ ਹੋਣਾ ਦੇ ਜਾਂ ਬੱਚੇ ਦੇ ਮੱਥੇ ਨੂੰ ਦੇਖਣਾ ਤੇ ਪੜ੍ਹਨਾ ਤੇ ਸਿੱਧੀਆਂ ਮੋਹਰਾਂ ਨੇ ਜਾਂ ਪੁੱਠੀ ਮੋਹਰ ਹੈ ਵੈਸੇ ਕਹਿੰਦੇ ਹਨ ਦੇਖਣ ਵਿਚ ਵੀ ਆਇਆ ਕਿ ਕਾਗਜ਼ ਦੀ ਹਿੱਕ ਤੇ ਮੋਹਰ ਦੇ ਲਫ਼ਜ਼ ਪੁੱਠੇ ਹੁੰਦੇ ਆ ਕਿਉਂਕਿ ਮੋਹਰ ਦੇ ਵਿਚ ਜਿਹੜੇ ਫਿੱਟ ਕੀਤੇ ਲਫ਼ਜ਼ ਨੇ ਨਾ ਅਲਫਾਜ਼ ਨੇ ਉਹ ਪੁੱਠੇ ਨੇ ਤੇ ਜਦੋਂ ਉਹ ਲੱਗ ਜਾਂਦੀ ਹੈ ਠਾਹ ਕਰਕੇ ਤੇ ਫਿਰ ਉਹ ਸਿੱਧੇ ਹੋ ਜਾਂਦੇ ਨੇ ਐਨ ਇਸੇ ਤਰ੍ਹਾਂ ਸਾਡੇ ਮਸਤਕ ਦੇ ਲੇਖ ਅਸੀਂ ਪੜ੍ਹ ਨਹੀਂ ਸਕਦੇ ਪਰ ਐਸਾ ਮਹਾਂਪੁਰਸ਼ ਵੱਡੇ ਵੱਡੇ ਸੰਤ ਮਹਾਂਪੁਰਸ਼ ਦੱਸਦੇ ਨੇ ਕਿ ਜਦੋਂ ਇੱਥੇ ਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਨਾ ਤਾਂ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ ਮਸਤਕ ਤੁਰ ਹਰ ਲਿਖਿਆ ਤੇਰਾ ਸਤਿਗੁਰ ਮਿਲਿਆ ਰਾਮ ਰਾਜ مل گیا نا پھر کی ہوا اگنت ہو گیا اگیان اندھیرا کٹیا گرگیان کٹ بلیا ہر لدا رتن پدارت ہو کیونکہ مورا سدھیا ہو گئی لفظ سدھیا ہو گئے بس اگیان اندھیرا کٹیا جدو ساڈے اگیانتے دے چھوٹے کٹے جاننا تو پھر گیان آ کے بس جاندا ہے مثال دے طور تے گھر وچ بالکل اندھیرا ہے کوئی لائٹ نہیں جل رہی کوئی زیرو دا بلب نہیں بڑھ رہا کوئی کندیل یا موم بتی یا لیمپ نہیں بڑھ رہی دروازہ بند کر کے باہر گئے ہاں آئے ہاں تو بالکل کوپا نیرا بالکل کوپا نیرا لیکن آ کے تیلان دی ڈبی لبی اس نو ذرا کے رگڑیا تے اس نا چانن ہو گیا اندھیرا دور ہو گیا چانن ہو گیا اندھیرا دور ہو گیا اگیانتا ساڈے ہردے وچوں نکل گئی ہے کدوں جدوں گیان دا پرکاش ہو گیا مثال دے طور تے میں نیری دی مثال دتی ہے دیوا جلے گرو گرنتھ صاحب جی کہندے نے دیوا بلے اندھیرا جائے جنہ چر دیوا نہیں بلیا نا انہ چر اندھیرا ہے جنہ چر سوئچ آن کر کے لائٹ نہیں بلی اُنہ چر اندھیرا ہے جنہ چر محبتی لیمپ لائٹ نہیں بلی اُنہ چر اندھیرا ہے پھر کے جی بڑھ پی ہے تو گرو گرنتھ صاحب پاشا فرمان کر دے نے دیوا جلے اندھیرا جائے دیوا بالن واسطے اسی ایتھے آندے ہیں تاکہ ساڈے من دا جڑا نیرا ہے نا کافور ہو جائے اڑ جائے رہے کوئی نہ تے جدو گیان گرو پرکاش ہو گیا تے پھر سانو یہ سب سوچ ہی آ جانی ہے اے مانس جنم کی ہے اے کدوں ملیا ہے کنے چر بعد ملیا ہے کنے پٹکیاں دو پرمان آپ نے سرون کیتے ہوں گے میں پھر دوہرا دیواں ایک پرمان سی فرت فرت بہتے جو گہارو
2: فرت فرت بہتے جو گہارو فرت فرت بہتے جو گہارو مانس دے لہی نان کہت مل کی دریا
0: یکسوئی ہون دا سما سی ملاپ دا اور وصل دا ٹائم سی تو اس نو یاد کیوں نہیں کیتا اس لیے بابا نانک دے سنگور ارجن دیو کے بادشاہ دے صوبے تے فرمان کردے نے نانک کہت ملن کی بریا دریا واری ترن سمرت کہاں رہے اسی طرح ایک اور پرمان آپ نے سرن کیتا سی کہ کئی جنم پہ کیت پتنگا ہوں یہ سانو نہیں پتا پہ کنا پھر اسی رہ گئے چلو جی کیڑے مکوڑ کی جنم ہوں ہوا تو سڑ بھی ہونے گیا تو چھ دن بھی ہو گیا پر جن سے کیا نہ ہو ایک تو میں ویکے نہیں انڈیا سٹریٹ لائٹس سے سویم دیکھو تو ڈھیر لگے ہوئے ہوں نے جی جو ہم کدے مانگ لے وہ پیدا بھی ہوئے نے لیکن انہوں نے جون بھی ختم ہو گئے جون سے تو پہ ہی ہے نا کنا

0: ਚੰਗਾ
1: ਹਾਥੀ ਵੀ ਬਣੇ
0: ਤੇ ਪਾਣੀ ਦੇ ਜਾਨਵਰ ਕਈ ਜਨਮ ਬਣੇ ਇਹ ਨਹੀਂ ਪਤਾ ਭਾਈ ਕਿਸੇ ਦੀ ਮੱਛੀ ਨੂੰ ਕੁੰਡੀ ਪੈ ਗਈ ਹੈ ਤੇ ਉਹ ਆ ਗਈ ਹੈ ਨਿਕਲ ਕੇ ਪਾਣੀ ਤੋਂ ਬਾਹਰ ਜੋ ਉੱਥੇ ਮਰ ਗਈ ਹੈ ਕਿਉਂਕਿ ਉਹਦਾ ਆਧਾਰ ਪਾਣੀ ਹੈ ਉਹਦਾ ਜੀਵਨ ਪਾਣੀ ਹੈ ਉਹਦੀ ਪ੍ਰੀਤੀ ਪਾਣੀ ਨਾਲ ਹੈ ਪਾਣੀ ਤੋਂ ਕੱਢੋ ਤੇ ਮਰ ਗਈ ਪਰ ਜੂਨ ਤੇ ਭੋਗੀ ਨਾ ਉਸਨੇ ਜਨਮ ਤੇ ਲਿਆ ਨਾ ਕਈ ਜਨਮ ਗਜ ਮੀਨ ਕੋ ਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ

ਇੱਕ ਹੋਰ ਸਤਿਗੁਰਾਂ ਪ੍ਰਮਾਣ ਕਹਿੰਦੇ ਨੇ ਸੁਲਤਾਨ ਹੋਵਾਂ ਇਹ ਜਿਹੜਾ ਰਾਜਾ ਸਾਹਿਬ ਨੇ ਬਚਨ ਕੀਤਾ ਨਾ ਦੀਵਾਨ ਦੀਵਾਨ ਮੈਨੇ ਹੁਕਮ ਦੌਲਤ ਧਨ ਦੌਲਤ ਤੇ ਦੀਵਾਨ ਜੇ ਜੂ ਵਿਚਾਰੇ ਆਰਜਾਂ ਮਾਲ ਸ੍ਰੀ ਰਾਗ ਦੇ

0: ਰਹਿ ਚੱਲੇ।
1: ਅਗਲੀ ਤੋਂ ਕਹਿ ਭਗਵਾਨ ਸਾਹਿਬ ਜੀ ਦੀ ਦਾਸ ਬੇਨਤੀ ਕਰਦਾ ਹੈ, ਔਰਤ ਪੂਤ ਔਰ ਦੂਤ ਕੇ ਸੂਤ, ਭਾਵੇਂ ਸਾਰੇ ਇੱਕ ਸੂਤਰ ਵਿੱਚ ਪਰੋਏ ਹੋਏ ਨੇ, ਸੂਤਰ ਵਿੱਚ ਪਰੋਏ ਹੋਏ ਨੇ, ਤੇਰੇ ਇਹ ਪੂਰਲੇ ਜਨਮਾਂ ਦੇ ਤੈਨੂੰ ਮਿਲ ਗਏ ਨੇ, ਇਹ ਦੇਖ ਵਿਭੂਤ ਨਾ ਮਾਨ ਕਰੋ। ਇਹ ਵਿਭੂਤ ਮਾਨੇ ਵਿਭੂਤੀ, ਏਡਾ ਖਜ਼ਾਨਾ ਦੇਖ ਕੇ ਤੂੰ ਮਾਣ ਗੁਮਾਨ ਅਭਿਮਾਨ ਨਾ ਕਰ। ਤੀਸਰੀ ਸਤਰ, ਪਾਪ ਪੁਰਸ਼ਾਰਥ, ਪਾਪ ਜਰਾ ਉਦਮ ਤੇ ਕਰ ਨਾ, ਪੁਰਸ਼ਾਰਥ ਮੀਨਸ ਉਦਮ ਕਰ ਤੇ ਲੈ ਪਰਮਾਰਥ, ਇਧਰ ਵਾਸਤੇ ਜਰਾ ਉਦਮ ਕਰ। ਕਹਿੰਦੇ ਜੀ ਅਸੀਂ ਰਾਤ ਦੇ ਥੱਕਿਓ ਆ, ਅਸੀਂ ਗੁਰਦੁਆਰੇ ਆ ਨਹੀਂ ਸਕੇ, ਪਰ ਰਾਤ ਦੇ ਥੱਕੇ ਜੇ ਡਿਊਟੀ ਕਰਕੇ 4 ਵਜੇ ਆਏ ਨਾ ਤੇ 5 ਵਜੇ ਬਰਾਤ ਜਾਣੀ ਆ, ਕੋਚਾਂ ਭਰ ਭਰ ਕੇ ਤੇ ਫਿਰ ਨਾਲ ਤੁਰ ਪੈਂਦੇ, ਉਦਮ ਨੀ ਥੱਕੇ ਵੀ ਤੁਸੀਂ। ਕੱਲ ਮੈਂ ਇੱਕ ਸ਼ਾਦੀ ਤੋਂ ਆਇਆ, ਉੱਥੇ ਕਾਉਂਟਲੈਸ ਗੈਦਰਿੰਗ ਸੀ ਔਰ ਸਾਰੇ ਪਹਿਲੇ ਦਿਨ ਦੇ ਕੰਮ ਕਰਕੇ ਆਇਆ ਸੀ। ਨਹੀਂ, ਗੁਰ ਤੋਂ ਆਉਣ ਵਾਸਤੇ ਸੁਸਤੀ ਹੈ, ਮਹਾਂਪੁਰਸ਼ਾਂ ਦੇ ਬਚਨ ਵਾਸਤੇ ਸੁਸਤੀ ਹੈ, ਤੇ ਉਹਦਾ ਅਸੀਂ ਥੱਕੇ ਹਾਂ। ਅੱਛਾ, ਫੇਰ ਹੀ ਦੇਖੋ ਮੈਨੂੰ ਬੜੀ ਯਾਦ ਆ ਗਈ ਹੈ, ਕੀ ਕਰਾਂ। ਇੱਕ ਤੋਂ ਦੋ ਰਾਤ ਨੂੰ ਗੁਰਪੁਰ ਮਨਾ ਕੇ ਸੁੱਤੇ ਆ, ਸੁੱਤੇ ਸਾਰਾ 3 ਦਿਨ ਅਖੰਡ ਪਾਠ ਸਾਹਿਬ ਚੱਲਦਾ ਰਿਹਾ, ਸੇਵਾ ਚੱਲਦੀ ਰਹੀ, ਤੇ 1 ਵਜੇ ਰਾਤ ਨੂੰ ਪੁਰਬ ਮਨਾ ਕੇ ਸੌਂ ਗਏ ਆ। ਹੁਣ ਘਰ ਵਾਲਿਆਂ ਨੂੰ ਕਹਿੰਦਾ ਕਿ ਮੈਨੂੰ ਜਗਾਇਆ, ਉਹਨਾਂ 3 ਦਿਨ ਮੈਂ ਸੇਵਾ ਕੀਤੀ, ਮੈਂ ਤੇ ਥੱਕ ਗਿਆ ਥੱਕ ਗਿਆ। ਪਰ ਉਸ ਗ੍ਰੰਥੀ ਦਾ ਵੀ ਕਦੇ ਸੋਚਿਆ ਜਿਹੜਾ ਤੁਹਾਡੇ ਨਾਲ ਵਗਦਾ ਰਿਹਾ ਹਰ ਵੇਲੇ ਹਰ ਵੇਲੇ, ਉਹਨੂੰ ਤੁਸੀਂ ਕਹਿੰਦੇ ਵੀ 5 ਵਜੇ ਪ੍ਰਕਾਸ਼ ਕਰਨਾ, ਉਹ ਨੀ ਥੱਕਿਆ ਤੁਹਾਡੇ ਨਾਲ, ਉਹ ਵੀ ਥੱਕਿਆ। ਹਾਲਾਂਕਿ ਇੱਥੇ ਤਾਂ ਮੈਨੂੰ ਪਤਾ ਨੀ, ਆਮ ਏਦਾਂ ਹੁੰਦਾ ਭਾਈ ਸਾਹਿਬ ਜੀ ਭਾਈ ਤੁਸੀਂ ਤਿਆਰ ਵਾਰ ਤਿਆਰ ਰਹਿਣਾ ਹਰ ਵੇਲੇ, ਜਦੋਂ ਜੇ ਕੋਈ ਪਾਠੀ ਨਾ ਪਹੁੰਚਿਆ ਤਾਂ ਤੁਹਾਨੂੰ ਬਹਿਣਾ ਪੈਣਾ, ਉਹ ਤਾਂ ਡਬਲ। ਜਿਸ ਬੰਦੇ ਨੂੰ ਆਪਣੀ ਡਿਊਟੀ ਦਾ ਨੀ ਪਤਾ ਕਿਹੜੇ ਵੇਲੇ ਲੱਗ ਜਾਣੀ ਆ, ਉਹ ਕਦੋਂ ਸੌਂ ਸਕਦਾ, ਉਹ ਨੀ ਥੱਕਿਆ। ਨਹੀਂ, ਗ੍ਰੰਥੀ ਤੈਂ ਆ ਕੇ ਪ੍ਰਕਾਸ਼ ਹੀ ਕਰਨਾ 4:30 ਵਜੇ, ਜੇ ਉਹ ਕਹਿ ਕੇ ਥੋੜੇ ਲੇਟ ਹੋ ਗਿਆ, ਮੈਂ ਵੀ ਥੱਕ ਗਿਆ, ਉਹਦੀ ਹਾਰ ਦੀ ਖਿੱਚ ਲੈਣਾ। ਖੈਰ, ਇੱਧਰ ਆਉਣ ਲਈ ਥਕਾਵਟ ਨਹੀਂ ਚਾਹੀਦੀ। ਗੁਰਪੁਰ ਮਨਾ ਲਿਆ, 1 ਤੋਂ 2 ਮਨਾ ਲਿਆ ਤੇ 5 ਵਜੇ ਫੇਰ ਵੀ ਮੱਥਾ ਟੇਕ ਦਿਓ ਆ ਕੇ, ਕਿਉਂਕਿ ਪਾਪ ਪੁਰਸ਼ਾਰਥ ਲੈ ਪਰਮਾਰਥ ਇਹਦੀ ਪ੍ਰਾਪਤੀ ਤੇ ਉਦਮ ਨਾਲ ਹੀ ਹੈ। ਉਦਮ ਕਰਦਿਆਂ ਜਿਉ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਨ ਧਿਆਨ ਪ੍ਰਭੂ ਮਿਲੇ ਨਾਨਕ ਤੇਰੀ ਚਿੰਤ। ਪਾਪ ਪੁਰਸ਼ਾਰਥ ਲੈ ਪਰਮਾਰਥ ਸਮਝ ਯਥਾਰਥ, ਧਿਆਨ ਕਰੋ ਪੁਰਸ਼ਾਰਥ ਨੂੰ ਪਰਮਾਰਥ ਨਾਲ ਜੋੜ ਔਰ ਇਸ ਨੂੰ ਯੋਗ ਸਮਝ ਕੇ, ਇਹੀ ਤਰੀਕਾ ਹੈ। ਅਗਲੀ ਬਾਤ ਕਹਿੰਦੇ ਨੇ, ਆਤਮ ਰੰਗ ਕੇ ਅੰਗ ਕੋ ਪਾ ਕਰ, ਆਤਮਾ ਦੇ ਰੰਗ ਨੂੰ ਪਾ ਕਰ ਭਗਵਾਨ ਦਾਸ ਜੀ ਕਹਿੰਦੇ ਨੇ ਤੇ ਮੈਂ ਪਰਮਾਤਮਾ ਨੂੰ ਪਾ ਲਿਆ। ਆਪਕੋ ਸਤਨਾਮ ਸ੍ਰੀ ਵਾਹਿਗੁਰੂ। ਉਸਦੇ ਆਤਮ ਰੰਗ ਵਿੱਚ ਮੈਂ ਆਪਣੀ ਆਤਮਾ ਰੰਗੀ ਲਈ ਹੈ, ਰੰਗੀ ਗਈ ਹੈ, ਤੇ ਇਹ ਲਾਲ ਰੰਗ ਜਿਸਕੋ ਲੱਗਾ ਜਿਸਕੇ ਵਿੱਚ ਭਾਗਾ ਮੈਲਾ ਕਦੇ ਨਾ ਹੋ ਗਈ ਤਾਂ ਲਾਗੇ ਦਾਤਾ, ਉਹ ਮੈਂ ਪਾ ਲਿਆ। ਤੇ ਕਹਿੰਦਾ ਹੁਣ ਜਿਹਨੂੰ ਰੰਗ ਚੜ ਗਿਆ ਨਾ ਚਲੂਲਾ ਰੰਗ, ਤੇ ਮੈਂ ਅਪਾਰ ਸ੍ਰੀ ਵਾਹਿਗੁਰੂ ਜੀ ਨੂੰ ਪਾ ਲਿਆ। ਦੇਖੋ ਬਚਨ ਇਹ ਹੈ ਭਾਈ, ਦੌਲਤ ਵੀ ਕਮਾਉਣੀ ਹੈ ਤਾਂ ਗੁਰੂ ਹਰਗੋਬਿੰਦ ਜੀ ਕਹਿੰਦੇ ਨੇ ਰੁਜ਼ਗਾਰ ਹੈ, ਰੁਜ਼ਗਾਰ ਹੈ, ਧੀਆਂ ਪੁੱਤਰ ਵੀ ਚਾਹੀਦੇ ਨੇ, ਕਿਉਂਕਿ ਇਹਦੇ ਨਾਲ ਨਿਸਾਰ ਲੈਣਾ ਚਾਹੁੰਦਾ। ਲੇਕਿਨ ਪ੍ਰਮਾਤਮਾ ਦੇ ਦਰ ਵਿੱਚ ਤਾਂ ਹੀ ਜੋੜ ਬਣੇਗਾ ਜੇ ਅਸੀਂ ਯਾਦ ਕਰੀਏ। ਸੁੱਤੀ ਗੰਢ ਪਵੇ ਸੰਸਾਰ, ਸਿੱਖੀ ਗੰਢ ਪਵੇ ਦਰਬਾਰ। ਸਮਾਪਤੀ ਕਰਦਾ ਹੋਇਆ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਇਹ ਗੱਲ ਕਹਿੰਦੇ ਸਨ, ਮੈਂ ਜੈਸਾ ਪੜ੍ਹਿਆ, ਸੰਸਾਰ ਤੇ ਮੈਂ ਚਿੱਤ ਨਹੀਂ ਲਾਣਾ, ਪਰ ਇਹਦੇ ਤੋਂ ਚਿੱਤ ਉਚਾਰ ਵੀ ਨਹੀਂ ਕਰਨਾ। ਗ੍ਰਸਤ ਤਿਆਗ ਨਹੀਂ ਹੈ, ਗ੍ਰਸਤੀ ਆ, ਗ੍ਰਸਤੀ ਚ ਰਹਿਣਾ ਹੈ, ਰਹਿੰਦੇ ਰਹਿੰਦੇ ਉਸਨੂੰ ਪ੍ਰਾਪਤ ਕਰਨਾ ਹੈ। ਜਿਵੇਂ ਗੋਇਲ ਇੱਕ ਆਇਆ ਹੈ ਭਾਵ ਅਫਲ ਗਾਈਆਂ ਮੱਝਾਂ ਚਲਾਉਣ ਵਾਲਾ ਗੋਇਲ ਆਇਆ, ਗੋਇਲ ਕਿੱਥੇ ਚਰਾਗਾ ਵਿੱਚ ਆਇਆ ਔਰ ਉਸਨੇ ਬੜੀ ਦੂਰ ਦੂਰ ਤੱਕ ਛੱਡ ਦਿੱਤੇ ਨੇ ਪਸ਼ੂ, ਪਰ ਉਸਨੂੰ ਪਤਾ ਵੀ ਹੈ ਕਿ ਮੈਂ ਮੁੜ ਕੇ ਵੀ ਜਾਣਾ ਹੈ। ਗੋਇਲ ਆਇਆ, ਗੋਇਲ ਕਿਆ ਸੰਸਾਰ ਮੁਲਕ ਉੱਨੀ ਚਲਣਾ, ਸਵੇਰ ਤੇ ਇਸਨੇ ਪਸ਼ੂ ਛੱਡੇ ਹੋਏ ਨੇ ਚਰਾਗਾ ਅੰਦਰ, ਸ਼ਾਮ ਪੈ ਗਈ ਹੁਣ ਵਾਪਸ ਜਾਣਾ। ਇਸ ਤਰ੍ਹਾਂ ਸਾਡਾ ਅਸੀਂ ਇੱਥੇ ਆਏ ਹਾਂ ਔਰ ਇੱਥੋਂ ਵਾਪਸ ਜਾਣਾ ਹੈ, ਪਰ ਕਰਨਾ ਇਹ ਹੈ ਤੂੰ ਕਹਿ ਕੇ

ਉਪਰਾਲਾ ਕਰਿਆ ਕਰੋ, ਬੇਨਤੀ ਕਰਿਆ ਕਰੋ, ਉਪਰਾਲਾ ਕੀ ਇਹੋ ਜੇ ਉਪਰਾਲੇ ਕਰੋ ਜਿਹਦੇ ਨਾਲ ਸਾਡੀ ਵਾਈਬ੍ਰੇਸ਼ਨ ਜਿਹੜੀ ਏ ਨਾਮ ਵਾਲੀ ਬਣੀ ਰਹੇ। ਆਲਾ ਦੁਆਲਾ ਹਵਾ ਕਿਰਨਾ ਵਾਈਬ੍ਰੇਸ਼ਨ ਲਹਿਰਾਂ ਤਰੰਗਾਂ, ਮੋਬਾਇਲ ਟੂ ਮੋਬਾਇਲ ਗੱਲ ਹੁੰਦੀ ਏ, ਪਵਨ ਕੰਮ ਕਰ ਰਹੀ ਏ, ਵਾਈਬ੍ਰੇਸ਼ਨ ਕੰਮ ਕਰ ਰਹੀ। ਕੋਈ ਨਾ ਸਮਝਿਆ ਹੋਵੇ ਆਪਣੇ ਘਰਾਂ ਚ ਇਹੋ ਜਿਹੀਆਂ ਕਿਤਾਬਾਂ ਰੱਖੋ ਜਿਨ੍ਹਾਂ ਕਿਤਾਬਾਂ ਨੂੰ ਪੜ੍ਹਨ ਨਾਲ ਸਾਡੀ ਵਾਈਬ੍ਰੇਸ਼ਨ ਨਾਮ ਵਾਲੀ ਬਣੇ। ਕੋਈ ਕਿਤਾਬ ਚੁੱਕੀਏ, ਕਿਥੋਂ ਪੜ੍ਹੀਏ, ਬਖਸ਼ੀਆਂ ਦੀਆਂ ਕਿਤਾਬਾਂ ਕਿਧਰੋਂ ਵਰਕਾ ਫਰੋਲ ਲਓ, ਉਸੇ ਵੇਲੇ ਤੁਹਾਡੇ ਆਲੇ ਦੁਆਲੇ ਤਰੰਗਾਂ ਨਾਮ ਦੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ। ਟੈਲੀਵਿਜ਼ਨ ਦੇ ਵਿੱਚ ਰਿਮੋਟ ਦੇ ਉੱਤੇ ਜ਼ਿਆਦਾ ਸਟੇਸ਼ਨ ਉਹ ਹੀ ਲੱਗਣ ਕਿ ਜਿਹਦੇ ਨਾਲ ਸਾਡੇ ਘਰ ਦੀ ਵਾਈਬ੍ਰੇਸ਼ਨ ਕੀਰਤਨ ਤੇ ਨਾਮ ਵਾਲੀ ਬਣੀ ਰਹੇ।

ਓਟੇ ਪਾਉਣ ਸਫ਼ਰ ਵੀ ਕਰੀਏ ਤੇ ਸਾਡੀ ਵਾਈਬ੍ਰੇਸ਼ਨ ਸਾਰੀ ਨਾਮ ਵਾਲੀ ਬਣੀ ਰਹੇ ਇਹ ਉਪਰਾਲਾ ਕਰਿਆ ਕਰੋ ਤੇ ਬੇਨਤੀ ਇਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਜਿਹੜੀ ਬੇਨਤੀ ਨਾਲ ਗਮ ਨਹੀਂ ਬਣੇਗਾ ਨਾਲ ਉਪਰਾਲਾ ਕਰਿਆ ਕਰੋ ਵਾਈਬ੍ਰੇਸ਼ਨ ਬਹੁਤ ਕੰਮ ਕਰਦੀ ਹੈ।

ਇਹ ਪਾਂਡਵਾਂ ਨੇ ਜਦੋਂ ਤੀਰਾਂ ਦੀ ਸੇਜ ਤੇ ਵਿਛਾਤਾ ਭੀਸ਼ਮ ਪਿਤਾਮਾ ਨੂੰ, ਪਾਂਡਵ ਭੀਸ਼ਮ ਪਿਤਾਮਾ ਦੇ ਪੈਰਾਂ ਵੱਲੇ ਬੰਨੇ ਜਾ ਕੇ ਕਹਿੰਦੇ ਆ ਕਿ ਬਈ ਤੁਸੀਂ ਹੁਣ ਦਰਗਾਹ ਨੂੰ ਜਾ ਰਹੇ ਹੋ, ਸਾਨੂੰ ਕੋਈ ਉਪਦੇਸ਼ ਦੇ ਦਿਓ, ਕੋਈ ਗਿਆਨ ਵੱਡੇ ਹੋ ਸਾਡੇ ਤੋਂ, ਭਾਵੇਂ ਜੰਗ ਵਿੱਚ ਆਮਣੇ ਸਾਹਮਣੇ ਸਨ, ਤੁਹਾਨੂੰ ਯਾਦ ਹੋਏਗਾ ਜਦੋਂ ਰਾਵਣ ਵੀ ਇੰਜ ਤੀਰ ਵੱਜੇ ਨੇ ਤੇ ਚੜਾਈ ਕਰਨ ਲੱਗਿਆ ਤੇ ਰਾਮ ਜੀ ਨੇ ਲਕਸ਼ਮਣ ਨੂੰ ਕਿਹਾ ਸੀ ਜਾਂ ਕੋਈ ਗਿਆਨ ਲੈ ਉਪਦੇਸ਼, ਉਹ ਸਿਰ ਵਾਲੇ ਬੰਨੇ ਖਲੋ ਗਿਆ ਸੀ ਲਕਸ਼ਮਣ, ਤੇ ਰਾਮ ਜੀ ਨੇ ਕਿਹਾ ਸੀ ਕਿਸੇ ਕੋਲੋਂ ਕੁਝ ਗਿਆਨ ਲੈਣਾ ਹੋਵੇ ਤੇ ਪੈਰਾਂ ਨੇ ਬੰਨੇ ਖਲੋਈ ਨਿਮਰਤਾ। ਇਹ ਬੜੀ ਪਿਆਰੀ ਨਿਰਵੈਰਤਾ ਭਈ ਤੇਰੀ ਬੁਰਿਆਈ ਨਾਲ ਵੈਰ ਸੀ ਤੇਰੇ ਨਾਲ, ਭੀਸ਼ਮ ਪਿਤਾਮਾ ਨੂੰ ਇੰਨੇ ਤੀਰ ਵੱਜੇ ਨੇ ਕਿ ਇੱਥੋਂ ਤੱਕ ਲਿਖਿਆ ਵੀ ਜਿਵੇਂ ਤੀਰਾਂ ਦੀ ਸੇਜ ਦੇ ਉੱਤੇ ਲੰਮੇ ਪਿਆ ਹੁੰਦਾ, ਸਭ ਬੰਨੇ ਤੀਰ ਖੋਬੇ ਪਏ। ਤੇ ਪਾਂਡਵ ਕਹਿੰਦੇ ਬਈ ਪਿਤਾਮਾ ਕੋਈ ਉਪਦੇਸ਼, ਤੇ ਉਸ ਵੇਲੇ ਭੀਸ਼ਮ ਪਿਤਾਮਾ ਕੀ ਉਪਦੇਸ਼ ਦਿੰਦਾ, ਕਹਿੰਦਾ ਕੋਈ ਬੁਰਿਆਈ ਸਾਹਮਣੇ ਵੇਖਦੇ ਹੋਵੋ ਉਹਦੇ ਲਈ ਆਵਾਜ਼ ਜ਼ਰੂਰ ਉਠਾਓ, ਇਹ ਮੇਰਾ ਉਪਦੇਸ਼। ਦਰੋਪਦੀ ਨਾਲ ਹੀ ਬੋਲ ਪਈ, ਕਹਿੰਦੀ ਭੀਸ਼ਮ ਪਿਤਾਮਾ ਇਹ ਉਪਦੇਸ਼ ਇਹਨਾਂ ਨੂੰ ਦੇਣ ਡੇ ਹੋ, ਜਾਣ ਲੱਗਿਆ ਇਹ ਤੁਹਾਨੂੰ ਉਪਦੇਸ਼ ਦੇਣ ਦਾ ਹੱਕ ਨਹੀਂ ਬਣਦਾ ਕਿ ਬੁਰਿਆਈ ਸਾਹਮਣੇ ਵੇਖੋ ਤੇ ਆਵਾਜ਼ ਉਠਾਓ। ਜਦੋਂ ਮੇਰੀ ਭਰੀ ਸਭਾ ਵਿੱਚ ਬਸਤਰ ਉਤਾਰੇ ਜਾ ਰਹੇ ਸੀ ਤੇ ਤੁਸੀਂ ਖੁਦ ਆਵਾਜ਼ ਨਹੀਂ ਉਠਾਈ, ਉਹਨੂੰ ਬੈਠੇ ਸੋ ਤੁਸੀਂ, ਫਿਰ ਤੁਸੀਂ ਉਪਦੇਸ਼ ਕਿਉਂ ਦਿੰਦੇ ਹੋ ਜਿਹੜਾ ਤੁਹਾਡੇ ਤੇ ਨਹੀਂ ਖੁਦ ਲਾਗੂ? ਧਿਆਨ ਦੇਣ, ਬੜਾ ਡੂੰਘਾ ਜਵਾਬ ਦਿੱਤਾ ਭੀਸ਼ਮ ਪਿਤਾਮਾ ਨੇ, ਜਿਹਨੂੰ ਦਾਸ ਵੀ ਸੁਣ ਕੇ ਹੈਰਾਨ ਹੋਵੇ। ਦਰੋਪਦੀ ਕਹਿੰਦੀ ਵੀ ਤੁਹਾਨੂੰ ਖੀਰਲੇ ਵੇਲੇ ਉਪਦੇਸ਼ ਦੇਣ ਦਾ ਹੱਕ ਨਹੀਂ, ਕਿਉਂ ਤੁਸੀਂ ਆਪਣੇ ਤੇ ਨਹੀਂ ਕਮਾਇਆ? ਭਰੀ ਸਭਾ ਚ ਤੁਸੀਂ ਬੈਠੇ ਸੋ, ਜਦੋਂ ਮੇਰੀ ਆਬਰੂ ਨੂੰ ਖਤਰਾ ਤੁਸੀਂ ਦਵਾਈ ਉਠਾਈ ਨੀ, ਚੁੱਪ ਇਹਨਾਂ ਨੂੰ ਉਪਦੇਸ਼ ਦਿੰਦੇ, ਬੁਰਿਆਈ ਲਈ ਜ਼ਰੂਰ ਉਪਰਾਲਾ ਕਰਨਾ ਚਾਹੀਦਾ, ਆਵਾਜ਼ ਉਠਾਉਣੀ ਚਾਹੀਦੀ। ਭੀਸ਼ਮ ਪਿਤਾਮਾ ਕਹਿੰਦੇ ਤੀਰਾਂ ਦੀ ਸੇਜ ਦੇ ਉੱਤੇ ਪਿਆ ਖੀਰਲੇ ਸਵਾਸਾਂ ਹੀ ਕਹਿੰਦਾ ਬੱਚੀਏ ਇਹਦਾ ਜਵਾਬ ਲੈ ਲੈ। ਉਸ ਵੇਲੇ ਜਦੋਂ ਤੇਰੀ ਭਰੀ ਸਭਾ ਵਿੱਚ ਆਬਰੂ ਇੱਜ਼ਤ ਨੂੰ ਖਤਰਾ ਹੋਇਆ, ਬਸਤਰ ਉਤਾਰੇ ਜਾ ਰਹੇ ਸੀ, ਮੈਂ ਆਵਾਜ਼ ਕਿਉਂ ਨਹੀਂ ਉਠਾ ਸਕਿਆ? ਉਹ ਇਸ ਕਰਕੇ ਨਹੀਂ ਮੇਰੇ ਕੋਲ ਆਵਾਜ਼ ਉਠਾਈ ਗਈ ਕਿ ਦੁਰਯੋਧਨ ਦਾ ਅੰਨ ਖਾ ਕੇ ਮੇਰੀ ਬੁੱਧੀ ਦੂਸਰੀ ਹੋ ਚੁੱਕੀ ਸੀ, ਮੇਰੀ ਵਾਈਬ੍ਰੇਸ਼ਨ ਉਸ ਅੰਨ ਨੇ ਅਪਸੈਟ ਕੀਤੀ। ਧਿਆਨ ਦੇਣ, ਮੈਂ ਉਹਦਾ ਅੰਨ ਖਾਧਾ ਜਿਹਦੀ ਅੰਨ ਖਾਣ ਨਾਲ ਮੇਰਾ ਆਲਾ ਦੁਆਲਾ ਵਾਈਬ੍ਰੇਸ਼ਨ ਬੁੱਧੀ ਦੀ ਤਬਦੀਲ ਹੋ ਗਈ। ਤੇ ਭੀਸ਼ਮ ਪਿਤਾਮਾ ਕਹਿੰਦੇ ਅੱਜ ਮੈਨੂੰ ਨਾਮ ਜਪਣ ਵਾਲਿਆਂ ਦੇ ਤੀਰ ਵੱਜੇ ਹੋਏ। ਧਿਆਨ ਦੇਣ, ਇਹ ਤਾਂ ਕਮਾਈ ਵਾਲਾ ਸੀ ਕ੍ਰਿਸ਼ਨ ਜੀ, ਤਾਂ ਹੀ ਉਹਨਾਂ ਵਾਲਾ ਅੱਜ ਤੀਰ ਉਹਨਾਂ ਦੇ ਵੱਜੇ ਨੇ ਮੈਨੂੰ, ਬੰਦਗੀ ਨਾਮ ਜਪਣ ਵਾਲਿਆਂ ਦੇ, ਸੱਚਿਆਂ ਬੰਦਿਆਂ ਦੇ, ਜਿਨ੍ਹਾਂ ਦੇ ਤੀਰਾਂ ਕਰਕੇ ਅੱਜ ਮੇਰੀ ਵਾਈਬ੍ਰੇਸ਼ਨ ਫਿਰ ਸੱਚੀ ਬਣ ਗਈ ਹੈ।

ਹੋ ਰਿਹਾ ਹੈ, 5 ਲੱਖ ਦਾ ਸਰਕਲ ਹੈ। ਇੱਕ ਪਿਕਚਰ ਤਿਆਰ ਕਰਨ ਦਾ ਜਿਹੜਾ ਨਾ ਉਪਰਾਲਾ ਸ਼ੁਰੂ ਹੋਇਆ, ਵੇਖੋ ਗੁਰੂ ਕਿਰਪਾ ਕਰੇ ਤਕਰੀਬਨ 50 ਤਿਆਰੀਆਂ ਜਿਹੜੀਆਂ ਹੋਈਆਂ। ਥੋੜਾ ਯੁੱਗ ਆ ਗਿਆ ਅਗਲਾ ਮੀਡੀਏ ਦਾ, ਇੱਕ ਰੀਝ, ਇੱਕ ਸੱਚੀ ਸੁੱਚੀ ਆਤਮਾ ਬ੍ਰਹਮ ਗਿਆਨੀ ਸੰਤ ਸਿਪਾਹੀ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਜੀਵਨ ਕੈਸਾ ਸੀ ਇਹ ਘਰ ਘਰ ਸੁਣਿਆ ਪਹੁੰਚੇ। ਨੌਜਵਾਨ ਪੀੜ੍ਹੀ ਉਹ ਜਿਹੜਾ ਫਿਲਮਾਂ ਦੀ ਸ਼ੌਕੀਨ ਹੈ ਤੇ ਇਹ ਸਾਰੀ ਧਾਰਮਿਕ ਫਿਲਮ ਜਿਹੜੀ ਨਾ ਬਾਬਾ ਦੀਪ ਸਿੰਘ ਜੀ ਜੀਵਨ ਤੇ ਭਾਈ ਪ੍ਰੀਤਮ ਸਿੰਘ ਨੇ ਕਿਰਤੀ ਸਿੰਘ ਨੇ ਸ਼ੀਲਾ ਬਣਾਉਂਦੇ 4 ਸਾਲ ਹੋ ਗਏ ਉਹਨਾਂ ਨੂੰ ਲੱਗੇ। ਹੁਣ ਆਪੇ ਹੀ ਬਾਬਾ ਜੀ ਨੇ ਕੋਈ ਲਿਸ਼ਕਾਰਾ ਚੈਨਲ ਤੋਂ ਡਾਇਰੈਕਟਰ ਭੇਜਦਾ ਹੈ, ਉਹਨੂੰ ਸਾਰਾ ਭੇਜਦੇ ਅਗਲਾ ਇਤਨਾ ਰਲ ਕੇ ਕਾਰਜ ਨਵਾਂ ਯੂਨਿਟੀ ਸਮਝ ਲਓ ਆਉਣ ਵਾਲੇ ਸਮੇਂ ਦਾ। ਉਹਦੀ ਮੀਟਿੰਗ ਕਰਦੇ ਪਏ ਸਾਂ, ਸਾਰੀ ਸਟੋਰੀ ਪੜੀ ਜਾ ਰਹੀ ਸੀ, ਐਡੀ ਮੋਟੀ ਫਾਈਲ ਬਣਨੀ ਹੈ, ਕਿਸੇ ਮੁੰਬਈ ਤੋਂ ਐਕਟਰ ਆਣਗੇ, ਇਹ ਨਵਾਂ ਹੀ ਕਪਰਾਲਾ, ਇੱਥੋਂ ਦੇ ਗੁਰਦੁਆਰਿਆਂ ਦੀ ਆਗਿਆ ਲਈ ਜਾਏਗੀ, ਸਾਰੀ ਸ਼੍ਰੋਮਣੀ ਕਮੇਟੀ ਦੇ ਧਿਆਨ ਚੋਂ ਕੱਢ ਕੇ ਸ਼ੁਰੂਆਤ ਹੋਈ ਹੈ। ਉਹਦੀ ਮੀਟਿੰਗ ਕਰ ਰਹੇ ਸਾਂ ਤੇ ਇੱਕ ਵਿੱਚੋਂ ਮੁੰਡਾ ਬੋਲ ਪਿਆ, ਕਹਿੰਦੇ ਵੀ ਜਦੋਂ ਜੰਗ ਦਾ ਸੀਨ ਵਿਖਾਣਾ, ਬਾਬਾ ਦੀਪ ਸਿੰਘ ਜੀ ਨੂੰ ਵਿਖਾਣਾ ਤੇ ਨਹੀਂ ਆਪਣੇ ਚ ਮਨਾਈ, ਐਸਾ ਹੈ ਹੀ ਨਹੀਂ ਜੋ ਉਹਨਾਂ ਤੱਕ ਪਹੁੰਚ ਸਕੇ, ਵੀ ਜਦੋਂ ਸੀਨ ਵਿੱਚ ਦੂਜਿਆਂ ਦੇ ਸੀਸ ਨਾਮ ਜਪਣ ਵਾਲਿਆਂ ਦੇ ਹੱਥੋਂ ਲੱਥਦੇ ਵਿਖਾਓਗੇ, ਕਹਿੰਦੇ ਉੱਥੇ ਮੈਨੂੰ ਲੈ ਆਣਾ, ਮੈਂ ਉਹਨਾਂ ਦੇ ਖੰਡੇ ਦਾ ਹੀ ਸੀਨ ਚ ਸ਼ਿਕਾਰ ਧਿਆਨ ਦੇਣਾ। ਉਹਦੀ ਐਡੀ ਭਾਵਨਾ ਕਿ ਤੇਰਾ ਖੰਡਾ ਵੀ ਜਿਹਨੂੰ ਵੱਜਿਆ ਪਤਾ ਨਹੀਂ, ਕੁਦਰਤ ਜਾਣੇ ਉਹ ਵੀ ਤਰਿਆ ਹੋਵੇ, ਉਹ ਵੀ ਕਿੱਥੇ ਪਹੁੰਚਿਆ, ਖੰਡਾ ਤੇ ਨਾਮਾਂ ਜਪਣਾ ਰਹਿੰਦਾ ਸੀ।

10 ਲੱਖ 20 ਲੱਖ ਬੰਦਾ ਵੀ ਉਹ ਪਿਕਚਰ ਜੇ ਵੇਖ ਲੇਗਾ ਸਾਰੇ ਸ਼ਹਿਰ ਵੀ ਚੁਣੇ ਉਹਨਾਂ ਨੇ ਜਿੱਥੇ ਜਿੱਥੇ ਚੱਲਣੇਗੀ ਜਾਂ ਜੋ ਵੀ ਫਿਰ ਉਸ ਤੋਂ ਬਾਅਦ ਚੈਨਲਾਂ ਤੇ ਆ ਜਾਊਗੀ ਤੇ ਜਦੋਂ ਇਹ ਚੀਜ਼ ਵੇਖਣਗੇ ਕਿ 3400 ਇਹ ਸੰਤ ਹਰਦੇਵ ਸਿੰਘ ਲੂਲੋਵਾਲ ਵਾਲੇ ਨੇ ਗਿਣਤੀ ਖੋਜ ਕੇ ਦੱਸੀ ਹੈ ਗਿਆਨੀ ਗਿਆਨ ਸਿੰਘ ਜੀ ਦੇ ਲਿਖੇ ਹੋਏ ਜਿਹੜੇ ਵੇਰਵੇ ਚੋਂ ਕਿ 3400 ਧੀਆਂ ਭੈਣਾਂ ਸੀ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਨੇ ਛੁਡਾਇਆ ਬਾਬਾ ਜੀ ਨੇ ਇੱਕ ਹੋਕਾ ਦਿੱਤਾ ਸੀ ਕਿ ਧੀ ਭਾਵੇਂ ਹਿੰਦੂ ਦੀ ਏ ਪਰ ਧੀਆਂ ਸਭ ਦੀਆਂ ਸਾਂਝੀਆਂ ਨੇ ਗੱਜ ਕੇ ਆਖੋ ਸਤਨਾਮ ਉਹ ਸਮਾਂ ਜਦੋਂ ਸਿੱਖੀ ਘੋੜਿਆਂ ਦੀ ਕਾਠੀ ਤੇ ਸੀ ਚਾਰ ਚਾਰ ਰਾਤਾਂ ਗੁਜ਼ਾਰੀਆਂ ਘੋੜਿਆਂ ਦੀ ਕਾਠੀ ਤੇ ਸਿੰਘਾਂ ਨੇ ਕਿਉਂਕਿ ਹੁਕਮ ਹੋ ਗਿਆ ਸੀ ਸਿੱਖ ਖਤਮ ਕਰ ਦਿਓ ਇਹ ਚੀਜ਼ ਨੂੰ ਮੀਡੀਏ ਰਾਹੀਂ ਪਹੁੰਚਾਉਣ ਦੀ ਲੋੜ ਹੈ ਤਾਂ ਕਿ ਗੁਰੂ ਪਿਆਰਿਓ ਸਾਡਾ ਪਿਓ ਸਾਡਾ ਮਾਲਕ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਰੰਗੇ ਹੋਏ ਐਡੇ ਖਤਰਨਾਕ ਮਾਹੌਲ ਦੇ ਵੇਲੇ ਵੀ ਘੋੜਿਆਂ ਦੀਆਂ ਕਾਠੀਆਂ ਤੇ ਜਦੋਂ ਬਹਿ ਕੇ ਕੋਈ ਘਰ ਨਹੀਂ ਸੀ ਉਹਨਾਂ ਤੋਂ ਪਹਿਲੇ ਵੀ ਇਸ ਤਰ੍ਹਾਂ ਧੀਆਂ ਦੀ ਆਵਰੂ ਨੂੰ ਬਚਾਉਂਦੇ ਰਹੇ ਤੇ ਮੇਰਾ ਖਿਆਲ ਕਿਸੇ ਦੇ ਮਨ ਤੇ ਅਸਰ ਹੋ ਜੇ ਤੇ ਫਿਰ ਤੇ ਦ੍ਰਿਸ਼ਟੀ ਬਣ ਜਾਏਗੀ ਪਰਤਰੇ ਰੂਪ ਨਾ ਵੇਖੇ ਨੇ ਮੇਰੇ ਪਿਤਲਾ ਇਸ ਲਿਹਾਜ਼ ਇਹ ਹੈ ਮੀਡੀਆ ਰਾਹੀਂ ਲੋੜ ਬਣ ਗਈ ਅੱਜ ਦੀ ਵੇਖੋ ਭੀਸ਼ਮ ਪਿਤਾਮਾ ਦਾ ਇੱਕ ਡੂੰਘਾਈ ਭਰਿਆ ਬਚਨ ਵਾਈਬ੍ਰੇਸ਼ਨ ਕਿੰਨੀ ਕੰਮ ਕਰਦੀ ਦ੍ਰੋਪਦੀ ਨੇ ਕਿਹਾ ਤੁਹਾਨੂੰ ਇਹ ਉਪਦੇਸ਼ ਦੇਣ ਦਾ ਹੱਕ ਨਹੀਂ ਕਿ ਕੋਈ ਬੁਰਾਈ ਹੋ ਰਹੀ ਹੋਵੇ ਆਵਾਜ਼ ਜ਼ਰੂਰ ਉਠਾਓ ਕਿਉਂ ਤੁਸੀਂ ਨਹੀਂ ਉਠਾਈ ਕਹਿੰਦੇ ਉਦੋਂ ਮੈਂ ਤਾਂ ਨਹੀਂ ਉਠਾਈ ਮੇਰੀ ਵਾਈਬ੍ਰੇਸ਼ਨ ਜਿਹੜੀ ਹੈ ਉਹ ਦੂਸਰੀ ਗੰਦਗੀ ਵਾਲੀ ਸੀ ਮੈਂ ਅੰਨ ਖਾਧਾ ਸੀ ਦੋ ਮੇਰਾ ਆਲਾ ਦੁਆਲਾ ਐਸਾ ਬਣਿਆ ਤੇ ਅੱਜ ਮੈਨੂੰ ਤੀਰ ਵੱਜੇ ਨੇ ਨਾਮ ਜਪਣ ਵਾਲਿਆਂ ਦੇ ਤੇ ਅੱਜ ਮੈਂ ਉਪਦੇਸ਼ ਦੇਣ ਦਾ ਹੱਕ ਰੱਖਦਾ ਵਾਂ ਕਿਉਂ ਮੇਰੇ ਅੰਦਰ ਸੱਚੇ ਤੀਰ ਵੱਜਣ ਕਰਕੇ ਸੱਚਾਈ ਆ ਚੁੱਕੀ ਹੈ ਵਾਈਬ੍ਰੇਸ਼ਨ ਇੰਨੀ ਕੰਮ ਕਰਦੀ ਇਸ ਕਰਕੇ ਆਪਣੀ ਕਾਰਾਂ ਦੀ ਵਾਈਬ੍ਰੇਸ਼ਨ ਨਾਮ ਜਪਣ ਲਈ ਬਣਾਓ ਘਰ ਦੇ ਕਮਰਿਆਂ ਦੀ ਕਿਤਾਬਾਂ ਰਾਹੀਂ ਟੀਵੀ ਰਾਹੀਂ ਹੋਰ ਸਾਧਨਾਂ ਰਾਹੀਂ ਟੇਪਾਂ ਰਾਹੀਂ VCD ਰਾਹੀਂ ਤੁਸੀਂ ਹੈਰਾਨ ਹੋਵੋਗੇ ਜੈਪੁਰ ਸੀ ਜੈਪੁਰ ਅਸੀਂ ਜੈਪੁਰ ਜਦੋਂ ਗਏ ਹਾਂ ਤੇ ਮੈਨੂੰ ਉਹਨਾਂ ਨੇ ਅਸੀਂ ਵਾਪਸ ਆ ਰਹੇ ਸਾਂ ਜੈਪੁਰ ਤੋਂ 20 ਕਿਲੋਮੀਟਰ ਤੇ ਮੈਨੂੰ ਉਦੋਂ ਉਹਨਾਂ ਪ੍ਰਬੰਧਕਾਂ ਨੇ ਅਸੀਂ ਕਿਸੇ ਹੋਰ ਬੰਨਿਓ ਆ ਰਹੇ ਸੀ ਉਹ ਦੂਜੇ ਬੰਨਿਓ ਰਸਤੇ ਚਾਹ ਲੈ ਕੇ ਖੜੇ ਸੀ ਮੈਂ ਕਿਹਾ ਤੁਸੀਂ 20 ਮੀਲ ਚਾਹ ਲੈ ਕੇ ਆਏ ਅਸੀਂ ਦੂਜੇ ਬੰਨਿਓ ਆਉਣਾ ਸੀ ਕਿਧਰੋਂ ਕਹਿੰਦੇ ਮਨ ਦੀ ਰੀ ਉਦੋਂ ਮੈਨੂੰ ਉਹ ਕਹਿਣ ਲੱਗੇ ਕਿ ਇੱਥੋਂ ਥੋੜੇ ਕਿਲੋਮੀਟਰ ਹੈਗਾ ਇੱਕ ਜਗ੍ਹਾ ਦੇਖੋ ਵਾਈਬ੍ਰੇਸ਼ਨ ਕਿੰਨੀ ਕੰਮ ਕਰਦੀ ਹੈ ਹੁਣ ਮੇਰਾ ਖਿਆਲ ਤੁਹਾਡਾ ਇੱਥੇ ਸੰਗਤ ਜਾਇਜ਼ ਵੇਲੇ ਬੱਚਾ ਵੀ ਬੈਠਾ ਹੋਵੇ ਉਹਨੂੰ ਵੀ ਪਤਾ ਹੈ ਕਿ ਸਰਵਨ ਵਰਗਾ ਪੁੱਤਰ ਕੋਈ ਨਹੀਂ ਹੋਇਆ ਭਾਈ ਗੁਰਦਾਸ ਜੀ ਨੇ ਲਿਖਿਆ ਸਰਵਨ ਵਰਗਾ ਵਿਰਲਾ ਕੋਈ ਤੇ ਤੁਹਾਨੂੰ ਪਤਾ ਮਾਤਾ ਪਿਤਾ ਦੋਵੇਂ ਅੰਨੇ ਸੀ ਤੇ ਇਹਨੇ ਉਹ ਕਾਠੀ ਪਿੱਠ ਮੋਢੇ ਦੇ ਉੱਤੇ ਬਣਾ ਕੇ ਇੱਕ ਵਿੱਚ ਮਾਂ ਨੂੰ ਬਿਠਾਇਆ ਇੱਕ ਵਿੱਚ ਪਿਓ ਨੂੰ ਤੇ ਉਹਨਾਂ ਨੇ ਕਿਹਾ ਸੀ ਸਾਨੂੰ ਤੀਰਥ ਯਾਤਰਾ ਕਰਾ ਦੇ ਆਪਾਂ ਠੇਠ ਪੰਜਾਬੀ ਕਹਿੰਦੇ ਨੇ ਦੋਵੇਂ ਬੰਨੇ ਛਾਬੇ ਦੇ ਟੰਗੇ ਦੋਵਾਂ ਨੂੰ ਵਿੱਚ ਭਾਇਆ ਤੇ ਗੁਰੂ ਪਿਆਰਿਓ ਇਹ ਪੜੋ ਇਤਿਹਾਸ ਇਹੋ ਜਿਹਾ ਪੁੱਤਰ ਜਿਹੜਾ ਮੋਢਿਆਂ ਤੇ ਅੰਨੇ ਮਾਂ ਪਿਓ ਨੂੰ ਇਸ ਤਰ੍ਹਾਂ ਲਿਜਾ ਕੇ ਯਾਤਰਾ ਕਰਾ ਦਿਆ ਹੋਵੇ ਤੇ ਇੱਕ ਜਗ੍ਹਾ ਉਤਾਰਿਆ ਤੇ ਪਾਣੀ ਪੀਣ ਲੱਗੇ ਪਾਣੀ ਪੀ ਕੇ ਆਇਆ ਤੇ ਜਦੋਂ ਸਰਵਣ ਕੀ ਕਹਿੰਦਾ ਮਾਤਾ ਪਿਤਾ ਨੂੰ ਕਿ ਜਿੰਨਾ ਰਸਤਾ ਮੈਂ ਤੁਹਾਨੂੰ ਲੈ ਕੇ ਆਇਆ ਮੈਨੂੰ ਕਿਰਾਇਆ ਦਿਓ ਇਹਦਾ ਦੇਖੋ
ماں پیو بڑے سمجھدار سی، یہ نہیں کیا تینو کی ہو گیا، کہن لگے پتر اے ویران جگہ تھوڑی اگے شہر

ਤੇ ਪੁੱਤਰ ਅਸੀਂ ਕੋਈ ਹੱਥੀ ਕੰਮ ਕਰਕੇ ਨਾ ਤੈਨੂੰ ਤੇਰਾ ਕਿਰਾਇਆ ਦੇ ਦਿਆਂਗੇ, ਸਾਨੂੰ ਸ਼ਹਿਰ ਤੱਕ ਲੈ ਜਾ, ਦੇ ਦੇਣਾ। ਦੇਖੋ ਇਹ ਜਗ੍ਹਾ ਮੌਜੂਦ ਜੇ। ਹਾਂ ਪੁੱਤਰ, ਭਾਵੇਂ ਕਿਸੇ ਦੇ ਭਾਂਡੇ ਮਾਂਜੀਏ, ਭਾਵੇਂ ਕੋਈ ਕੰਮ ਕਰੀਏ, ਪਰ ਤੇਰਾ ਕਿਰਾਇਆ ਤੈਨੂੰ ਦੇ ਦਿਆਂਗੇ। ਗੁਰੂ ਪਿਆਰਿਓ, ਜਦੋਂ ਸਰਵਰ ਨੇ ਚੁੱਕਿਆ ਉਸੇ ਤਰ੍ਹਾਂ ਮੋਢੇ ਤੇ, ਜਦੋਂ 10 ਮੀਲ ਬਾਅਦ ਸ਼ਹਿਰ ਆਇਆ ਤੇ ਮਾਂ ਪਿਓ ਕਹਿੰਦੇ ਨੇ, ਪੁੱਤਰ ਤੂੰ ਆਪ ਹੀ ਕੋਈ ਕੰਮ ਵੇਖ ਦੇ ਜਿਹੜਾ ਅਸੀਂ ਹੱਥੀ ਕਰ ਸਕੀਏ, ਉਹ ਕਰਕੇ ਮਜ਼ਦੂਰੀ ਤੇਰਾ ਕਿਰਾਇਆ ਦੇ ਦਈਏ। ਤੇ ਕਹਿੰਦੇ ਸਰਵਨ ਚਰਨਾਂ ਦੇ ਢਹਿ ਪਿਆ ਕਿ ਪਤਾ ਨੀ ਮੇਰੀ ਬੁੱਧੀ ਨੂੰ ਕੀ ਹੋ ਗਿਆ ਸੀ, ਮੈਂ ਤੁਹਾਥੋਂ ਕਿਰਾਇਆ ਮੰਗਣ ਲੱਗ ਪਿਆ। ਮੈਨੂੰ ਮਾਫ਼ ਕਰ ਦਿਓ, ਮੈਨੂੰ ਮਾਫ਼ੀ ਦੇ ਦਿਓ। ਧਿਆਨ ਦੇਣਾ, ਉਸ ਵੇਲੇ ਸਰਵਨ ਦੇ ਮਾਤਾ ਪਿਤਾ ਕਹਿੰਦੇ, ਪੁੱਤਰ ਤੇਰਾ ਕਸੂਰ ਨਹੀਂ, ਉਹ ਧਰਤੀ ਦੀ ਵਾਈਬ੍ਰੇਸ਼ਨ ਹੀ ਇਹੋ ਜਿਹੀ ਸੀ, ਤੇਰੀ ਮਤ ਬਦਲ ਗਈ। ਇਹ ਧਰਤੀ ਮੌਜੂਦ ਹੈ ਅਜੇ ਜੈਪੁਰ। ਦੇਖੋ ਮੈਨੂੰ ਉਥੋਂ ਦੀ ਬੀਬੀਆਂ ਦੀ ਸੁਸਾਇਟੀ ਦੀ ਪ੍ਰਧਾਨ ਹੈ, 60 ਸਾਲ ਦੀ ਬੀਬੀ, ਉਹਨੇ ਖੁਦ ਗੱਲ ਸੁਣਾਈ। ਕਹਿੰਦੀ ਮੈਂ ਤੇ ਮੇਰਾ ਘਰ ਵਾਲਾ ਤੇ ਬੱਚੇ ਅਸੀਂ ਇੱਕ ਦਿਨ ਚਲੇ ਗਏ ਜਗ੍ਹਾ ਵੇਖ ਕੇ ਆਈਏ ਜਿੱਥੇ ਸਰਵਨ ਨੇ ਕਿਰਾਇਆ ਮੰਗਿਆ। ਤੇ ਕਹਿੰਦੇ ਸਾਡੀ ਵੀ ਲੜਾਈ ਹੋ ਗਈ ਆਪਾਂ, ਸਤਨਾਮ। ਕਹਿੰਦੇ ਸਾਡੀ ਵੀ ਤਾਂ ਹੋਣੀ ਸ਼ੁਰੂ ਹੋ ਗਈ, ਅਸੀਂ ਕਹਿੰਦੇ ਕਾਰ ਸਟਾਰਟ ਕੀਤੀ ਵੀ ਨਿਕਲੋ, ਇਹਦੀ ਅਜੇ ਵੀ ਵਾਈਬ੍ਰੇਸ਼ਨ ਇਹੋ ਜਿਹੀ ਇੱਥੋਂ ਦੀ। ਮੈਨੂੰ ਕਹਿੰਦੇ ਤੁਸੀਂ ਜਾਣਾ, ਮੈਂ ਕਿਹਾ ਆਪਣਾ ਕੰਮ ਦੇ ਅੱਗੇ ਹੀ ਬੜਾ ਹੋ ਜਾ। ਮੈਨੂੰ ਕਹਿੰਦੇ ਤੁਹਾਨੂੰ ਹੀ ਲੈ ਚੱਲੀਏ, ਮੈਂ ਕਿਹਾ ਉਹਨਾਂ ਡੱਬੂ ਤੇ ਮੈਂ ਲੜਨਾ ਸ਼ੁਰੂ ਕਰ ਦਈਏ। ਇੰਨਾ ਹੀ ਬੜਾ ਮੈਂ ਕਿਹਾ ਤੁਹਾਡੇ ਕੋਲ

ਇੱਕ ਪੌੜੀ ਏ ਸਿੱਖ ਗੁਰੂ ਨੂੰ ਪਿਆਰ ਕਰੇ ਉਹ ਕਿਹੜੀ ਪੌੜੀ ਏ ਕਿ ਗੁਰੂ ਸਿੱਖ ਨੂੰ ਪਿਆਰ ਕਰਨ ਲੱਗਦਾ ਕਿਹੜਾ ਕੰਮ ਕਰੀਏ ਕਿ ਗੁਰੂ ਸਾਨੂੰ ਪਿਆਰ ਕਰਨ ਲੱਗਦਾ ਗੁਰੂ ਉਹਨੂੰ ਪਿਆਰ ਕਰਦਾ ਜਿਹਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏ ਆਖੋ ਸਤਨਾਮ ਹੁਣ ਕੋਈ ਪੰਡਾਲ ਜੈਸਾ ਨਹੀਂ ਬੈਠਾ ਹੋਏਗਾ ਜਿਹਦਾ ਨਕਸ਼ਾ ਸਾਹਮਣੇ ਨਾ ਆਇਆ ਹੋਵੇ ਇੱਕ ਹੈ ਧੱਕੇ ਨਾਲ ਕੰਮ ਕਰਨਾ ਗੁਰੂ ਵਾਲਾ ਇੱਕ ਹੈ ਭੁੱਖ ਲੱਗਣ ਲੱਗ ਪਈ ਹੈ

ਜਿਸ ਦਿਨ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਗਈ ਫਿਰ ਗੁਰੂ ਤੁਹਾਡੇ ਪਿੱਛੇ ਫਿਰੇਗਾ। ਇੱਕ ਹੈ 3 ਵਜੇ, 4 ਵਜੇ, 5 ਵਜੇ ਅੰਮ੍ਰਿਤ ਵੇਲੇ ਬੜੀ ਜ਼ੋਰ ਨਾਲ ਧੱਕੇ ਨਾ ਉੱਠਣਾ। ਇੱਕ ਹੈ ਰਾਤੀ 8-8 ਵਾਰੀ ਜਾਗ ਆਉਂਦੀ ਕਿਤੇ ਅੰਮ੍ਰਿਤ ਵੇਲਾ ਲੰਘ ਨਾ ਜਾ ਜਾ ਹੱਕ ਸਤਨਾਮ ਭੁੱਖ ਲੱਗਣੀ ਸ਼ੁਰੂ ਸਟੇਜ ਤੋਂ ਕਹਿਣਾ। ਕਈ ਤੁਹਾਡੇ ਚ ਬੈਠੇ ਹੋਣਗੇ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾਂ ਮਾਰ ਕੇ ਬਹਿੰਦੇ ਨੇ।

ਦਰਬਾਰ ਸਾਹਿਬ ਬੈਠੇ ਆ, ਸ਼ੁਕਰ ਏ ਸ਼ਹੀਦਾਂ ਬੈਠੇ ਆ, ਸ਼ੁਕਰ ਏ ਘਰ ਗੁਰੂ ਸਾਹਿਬ ਦੇ ਕਮਰੇ ਚ ਬੈਠੇ ਆ, ਜਿੱਥੇ ਵੀ ਫਿਰ ਜੇ ਇੱਕ ਘੰਟਾ ਹੁੰਦਾ ਜਾਂ ਦੋ ਹੁੰਦੇ ਨੇ ਜਾਂ ਡੇਢ ਹੁੰਦਾ, ਉਸ ਤੋਂ ਬਾਅਦ ਬੱਚੇ ਭੇਜਣੇ ਹੁੰਦੇ, ਘਰ ਦਾ ਕੰਮ ਹੁੰਦਾ, ਤੇ ਉਹ ਡੇਢ ਘੰਟਾ ਘੰਟਾ ਥੋੜਾ ਜਾਪਣ ਲੱਗ ਪਵੇ, ਅਜੇ ਹੋਰ ਲੋੜ ਏ, ਅਜੇ ਮੇਰੀ ਭੁੱਖ ਨੀ ਮਿਟੀ। ਇੱਕ ਹੈ ਬਹਿੰਦਿਆ ਝੋਕ ਆ ਗਈ, ਵਿੱਚੇ ਨੀਂਦਰ ਵਿੱਚੇ ਲਾਲਸ ਵਿੱਚੇ ਦਲਿਦਰੀ, ਗੁਰੂ ਤੁਹਾਡੇ ਪਿੱਛੇ ਫਿਰੇਗਾ ਪਿਆਰਿਓ, ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋਈ, ਭੁੱਖ ਲੱਗਣੀ ਸ਼ੁਰੂ। ਔਰ ਮੈਂ ਸੰਗਤ ਨੂੰ ਬੇਨਤੀ ਕਰਦਾ ਹੱਥ ਜੋੜ, ਇੰਨਾ ਪਿਆਰ ਕਰੋ ਗੁਰੂ ਨਾਲ, ਆਪਣੇ ਬੱਚਿਆਂ ਨੂੰ ਵੀ ਸੰਭਾਲੋ, ਪੜ੍ਹਾ ਕੇ ਸਕੂਲੇ ਭੇਜਿਆ ਕਰੋ। ਗੁਰੂ ਦੀ ਕਿਰਪਾ ਨਾਲ ਕਹਿਣਾ ਮਾਲਕ ਦਾ ਪਿਆਰਾ ਬੱਚੇ ਦੇ ਨਾਲ ਹੀ ਜਾਏਗਾ। ਆਖੋ ਸਤਨਾਮ ਪਿਆਰੇ। ਜੇ ਬੱਚਾ ਤੁਹਾਡਾ 8-9 ਸਾਲ ਦਾ, 10 ਸਾਲ ਦਾ, ਛੋਟਾ, ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਸਕੂਲੇ ਜਾ। ਹੋਰ ਛੋਟਾ 20 ਪੌੜੀਆਂ, 15 ਪੌੜੀਆਂ, ਇਨਕਲਾਬ ਲਿਆਓ। ਨਾਮ ਜਪਣ ਵਾਲਿਆਂ ਦਾ ਆਗਮਨ ਦਿਹਾੜਾ ਮਨਾਉਣਾ, ਅਸੀਂ ਨਾਮ ਨਾਲ ਜੁੜ ਜਾਈਏ।

ਇਹ ਵੀ ਸਟੇਜ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਕੱਲ ਕੰਮ ਸੌਖਾ ਜੇ, ਇਹਨਾਂ ਕੋਲ ਕਲਯੁਗ ਆ ਗਿਆ, ਬੜਾ ਔਖਾ ਜੀ ਨਾਮ ਜਪਣਾ, ਸੌਖਾ ਹੋ ਗਿਆ ਜੇ। ਜਿਹੜੇ ਸਾਧਨ ਨਿਕਲ ਆਏ ਨੇ ਉਹਨਾਂ ਨੇ ਤੁਹਾਨੂੰ ਸਗੋਂ ਸੌਖਾ ਕਰਤਾ। ਕੀਰਤਨ ਦੇ ਵਿੱਚ ਹੀ ਦਾਸ ਬੜੀ ਨਿਰਵੈਰ ਰੂਹ ਨੇ, ਔਰ ਅੰਮ੍ਰਿਤਸਰ ਦੇ ਮੇਰ ਸ਼੍ਰੀ ਸੁਨੀਲ ਦੱਤੀ ਜੀ ਬੜੀ ਕਿਰਪਾ ਕੀਤੀ ਹੈ, ਇੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਬੇਨਤੀ ਕੀਤੀ। ਸਮਾਂ ਇਹਨਾਂ ਲੋਕਾਂ ਕੋਲ ਪੂਰਾ ਸੂਰਾ ਹੁੰਦਾ ਤੇ ਜਿੰਨਾ ਚਿਰ ਵੀ ਬੈਠਣਗੇ ਧੰਨ ਭਾਗ ਕਿਰਪਾ ਕਰਨਗੇ, ਜਦੋਂ ਵੀ ਬਹੁਤ ਅਗਲਾ ਸਮਾਂ ਫਿਰ ਦਿੱਤਾ ਹੋਇਆ ਫਿਰ ਵਿੱਚ ਹੀ ਸਤਿਕਾਰ ਦੇ ਕੇ, ਤੇ ਜੇ ਸਾਰਾ ਸਮਾਂ ਬੈਠਣਗੇ ਧੰਨ ਭਾਗ ਅਸੀਂ ਜੀ ਆਇਆਂ ਕਹਿੰਦੇ ਹਾਂ ਸਟੇਜ ਵੱਲੋਂ ਜੀ ਆਇਆਂ। ਇਹਨਾਂ ਦਾ ਮੈਨੂੰ ਸੁਨੇਹਾ ਪਹੁੰਚਿਆ, ਕਹਿੰਦੇ ਸਾਡੀ ਕੋਠੀ ਵੀ ਪ੍ਰੋਗਰਾਮ ਕਰੋ ਤੇ ਬਾਬਾ ਜੀ ਉੱਥੇ ਵੀ ਸੇਵਾ ਲੈਣ, ਸੰਗਤਾਂ ਦੇ ਚਰਨ ਪੈਣ, ਸੰਗਤਾਂ ਲਾਹਾ ਲੈਣ। ਅੰਮ੍ਰਿਤਸਰ ਦੇ ਮੇਹਰ ਨੇ ਔਰ ਨਿਰਵੈਰ ਨੇ ਬੜੇ, ਗੁਰੂ ਦੀ ਕਿਰਪਾ ਹੈ ਜੀ ਆਇਆਂ। ਗੁਰੂ ਪਿਆਰਿਓ ਅੱਜ ਕੱਲ ਕੰਮ ਸੌਖਾ ਜੇ, ਪੁੱਛੋ ਕਿਵੇਂ। 2 ਮਿੰਟ ਲਈ ਫਿਰਤੀ ਲੈ ਜਾਓ ਖੰਡੂਰ ਸਾਹਿਬ, ਗੁਰੂ ਅੰਗਦ ਸਾਹਿਬ ਜੀ ਦਾ ਸਮਾਂ। ਭਾਈ ਮਰਦਾਨਾ ਜੀ ਜਦੋਂ ਚੜ੍ਹਾਈ ਕਰਕੇ ਗੁਰੂ ਨਾਨਕ ਸਾਹਿਬ ਵੇਲੇ ਉਹਨਾਂ ਦਾ ਪੁੱਤਰ ਕੀਰਤਨ ਕਰਦਾ, ਉਹਨਾਂ ਤੋਂ ਬਾਅਦ ਉਹਨਾਂ ਦੇ ਹੁੰਦੇ ਹੀ ਭਾਈ ਬਲਵੰਡ ਜੀ ਆਏ ਨੇ। 7 ਬਲਵੰਡਾ ਹੋਏ ਨੇ ਗੁਰੂ ਅਰਜਨ ਦੇਵ ਜੀ ਵੇਲੇ, ਉਹ ਵੱਖਰੇ ਨੇ, ਇਹ ਭਾਈ ਬਲਵੰਡ ਜੀ। ਤੇ ਪੜੋ ਇਤਿਹਾਸ, ਪਤਾ ਨੀ 10 ਵਜੇ ਦਾ ਟਾਈਮ ਸੀ ਕਿ 9:30 ਦਾ ਸਮਾਂ ਸੀ ਦਿਨ ਦਾ, ਬਾਬਾ ਬੁੱਢਾ ਜੀ ਭਾਈ ਬਲਵੰਡ ਜੀ ਨੂੰ ਕਹਿੰਦੇ ਆ, ਬਲਵੰਡ ਜੀ ਭੁੱਖ ਬੜੀ ਲੱਗੀ ਏ, ਭੁੱਖ ਬੜੀ ਲੱਗੀ ਏ। ਤੇ ਬਲਵੰਡ ਜੀ ਕਹਿੰਦੇ ਜੀ ਉਹ ਲੰਗਰ ਹੈਗਾ, ਛਕ ਲੋ ਜਾ ਕੇ ਕੁਝ। ਬਾਬਾ ਬੁੱਢਾ ਜੀ ਕਹਿੰਦੇ ਲੰਗਰ ਦੀ ਭੁੱਖ ਨੀ ਲੱਗੀ, ਸ਼ਬਦ ਦੀ ਭੁੱਖ ਲੱਗੀ ਏ। ਵਾਜਾ ਖੋਲੋ, ਇੱਕ ਸ਼ਬਦ ਸੁਣਾ ਦਿਓ। ਸੱਕ ਸਤਨਾਮ, ਧਿਆਨ ਦੇਣਾ। ਇਹ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਤਾਂ ਹੀ ਦੂਜਾ ਸੁਣੇ। ਤੇ ਬੀਬੀਓ ਵੀਰੋ ਦੱਸੋ ਅੱਜ ਕਿਹੜਾ ਯੁੱਗ ਆ ਗਿਆ, ਕਿੰਨੀ ਸਾਇੰਸ ਦੀ ਤਰੱਕੀ ਏ, ਤੁਸੀਂ ਟੇਪ ਲਾ ਕੇ ਵੀ ਜੁੜ ਸਕਦੇ ਹੋ। ਅੱਖ ਸਤਨਾਮ, ਇਥੋਂ ਕਾਰ ਚ ਜਾ ਰਹੇ ਹੋ ਜਲੰਧਰ, 1.25 ਘੰਟੇ 1.5 ਘੰਟੇ ਦਾ ਰਾਹ ਏ, ਚਾਹੋ ਤੇ ਆਪਣੇ ਸਫ਼ਰ ਨੂੰ ਭਗਤੀ ਬਣਾ ਲਓ, ਗੁਰਬਾਣੀ ਦੀਆਂ ਟੇਪਾਂ ਦਾ ਆਨੰਦ ਮਾਣਦੇ ਜਾਓ, ਨਹੀਂ ਤੇ ਅੱਗੇ ਚੱਲਦੀ ਕਾਰ ਚ ਕੀਰਤਨ ਤੇ ਨਹੀਂ ਨਾ ਹੁੰਦਾ। ਹੁਣ ਤੇ ਸੁਣ ਸਕਦੇ, ਜੇ ਸਾਇੰਸ ਨੇ ਚੀਜ਼ਾਂ ਕੱਢੀਆਂ ਨੇ ਇਹਨਾਂ ਨੂੰ ਤੁਸੀਂ ਇਧਰ ਪ੍ਰਯੋਗ ਕਰੋ ਤੇ ਸੌਖਾ ਕਿ ਔਖਾ। ਘਰਾਂ ਵਿੱਚ, ਦੁਕਾਨਾਂ ਵਿੱਚ, ਔਰ ਬੀਬੀਆਂ ਨੂੰ ਮੈਂ ਬੇਨਤੀ ਕਰਾਂਗਾ, ਇੱਕ ਤੇ ਟੇਪ ਰਿਕਾਰਡ ਨੇ, ਇੱਕ ਜਿਹੜੀ ਹੁਣ ਨਵੀਂ ਚੱਲ ਪਈ ਹੈ ਚਿੱਪ, ਸਾਰਾ ਦਿਨ ਭਾਵੇਂ ਨਾ ਟੇਪ ਬਦਲਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਹੈ, ਵਾਹਿਗੁਰੂ ਦਾ ਜਾਪ ਰਸੋਈ ਚ ਲੱਗੀ ਹੋਵੇ, ਮਹਿੰਗੀ ਵੀ ਨਹੀਂ, 80-90 ਸੌ ਦੀ ਚੀਜ਼ ਸਾਰੀ। ਹੁਣ ਉਹ ਤੁਹਾਡੀ ਰਸੋਈ ਚ ਲੱਗੀ ਹੋਵੇ ਤੇ ਵਾਹਿਗੁਰੂ ਦਾ ਜਾਪ ਮਿੱਠੀ, 6 ਤਰ੍ਹਾਂ ਦੇ ਜਾਪ ਨੇ ਉਹਦੇ ਵਿੱਚ ਅਲੱਗ ਅਲੱਗ, ਪਹਿਲੀ ਪੌੜੀ ਦਾ ਵੀ, ਵਾਹਿਗੁਰੂ ਦਾ ਵੀ, ਸਤਨਾਮ ਵਾਹਿਗੁਰੂ ਦਾ ਵੀ, ਕੁਝ ਹੋਰ ਵੀ ਜਿਹੜਾ ਦਿਲ ਕਰਦਾ। ਤੁਸੀਂ ਪੇੜਾ ਵੇਲੋਗੇ ਵਿੱਚ ਵਾਹਿਗੁਰੂ ਦਾ ਜਾਪ ਜਾਏਗਾ, ਤੁਸੀਂ ਆਟਾ ਗੁੰਨ ਰਹੇ ਹੋ ਵਾਹਿਗੁਰੂ ਦਾ ਜਾਪ ਜਾਏਗਾ। ਇਹ ਜਿਹੜੇ ਸਾਧਨ ਨਿਕਲ ਆਏ ਨੇ ਗੁਰੂ ਪਿਆਰਿਓ, ਇਹਨਾਂ ਦੇ ਰਾਹੀਂ ਆਪਣੇ ਨੇਮ ਵਧਾਓ, ਨੇਮ ਵਧਾਓ। ਸਿੱਖ ਗੁਰੂ ਨਾਲ ਪਿਆਰ ਕਰੇ, ਇਸ ਤੋਂ ਉਤਲੀ ਪੌੜੀ ਏ ਗੁਰੂ ਸਿੱਖ ਨਾਲ ਪਿਆਰ ਕਰਨ ਲੱਗ ਪਏ, ਕਿਵੇਂ ਕਰੇਗਾ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਵੇ, ਭੁੱਖ ਲੱਗੇ।

ਹੁਣ 5-10 ਮਿੰਟ ਅੱਗੇ ਚੱਲਾਂਗੇ ਜੀ ਗੁਰੂ ਚਲਾਵੇ, ਕਿਉਂਕਿ ਗੱਲਾਂ ਦਾ ਕੀਰਤਨ ਨਹੀਂ ਜਾਂਦੇ। ਹੁਣ ਆਪਾਂ ਚੱਲਣਾ, ਭੁੱਖ ਲੱਗੇਗੀ ਕਿਵੇਂ? ਹੱਕ ਸਤਨਾ, ਭੁੱਖ ਲੱਗਣੀ ਚਾਹੀਦੀ ਪਰ ਲੱਗੇਗੀ ਕਿਵੇਂ? ਇਹ ਬਾਬਾ ਜੀ ਸੇਵਾ ਲੈਣ, ਇੱਕ ਵਾਰੀ ਪਿਆਰ ਨਾਲ ਬੋਲੋ ਜੀ।

ਜਿੰਨੇ ਵੀ ਸਾਇੰਸ ਨੇ ਸਾਧਨ ਕੱਢੇ ਨੇ ਇਹਨਾਂ ਦਾ ਲਾਭ ਲਿਆ ਕਰ। ਗੁਰਬਾਣੀ ਵਾਲੇ ਬੰਨੇ, ਗੁਰੂ ਵਾਲੇ ਬੰਨੇ, ਪਰਮੇਸ਼ਰ ਦੀ ਯਾਦ ਵਾਲੇ ਬੰਨੇ। ਮੇਰੀ ਗੱਲ ਥੋੜੀ ਜਿਹੀ ਵਿੱਚ ਰਹਿ ਗਈ ਸੀ। ਬਾਬਾ ਬੁੱਢਾ ਜੀ ਨੇ ਬਲਵੰਡ ਜੀ ਨੂੰ ਕਿਹਾ ਸੀ ਭੁੱਖ ਬੜੀ ਲੱਗੀ ਸ਼ਬਦ ਸੁਣਾ ਦਿਓ। ਅੰਦਰ ਕੁਦਰਤੀ ਵਾਹ ਸੀ ਵੀ ਕਈ ਵਾਰੀ ਦਿਲ ਕਰਦਾ ਸੁਣਾ ਕੀ ਸੀ। ਇਹ ਸਮਾਂ ਸੀ ਬਲਵੰਡ ਜੀ ਨੇ ਅੱਗੋਂ ਕਹਿ ਤਾ ਸੀ ਮੈਂ ਵਿਹਲਾ ਬੈਠਾ ਵਾਂ, ਹੁਣੇ ਚੌਂਕੀ ਮੁੱਕੀ ਏ, ਚੌਂਕੀਆਂ ਆਉਂਦੀਆਂ। ਅਜੇ ਤੱਕ ਹਰਿਮੰਦਰ ਸਾਹਿਬ ਚੌਂਕੀਆਂ ਨਾਲ ਕੀਰਤਨ ਹੁੰਦਾ, ਬਿਲਾਵਲ ਦੀ ਚੌਂਕੀ, ਆਸਾ ਜੀ ਦੀ ਵਾਰ ਦੀ ਚੌਂਕੀ, ਸੋਧਰ ਦੀ ਚੌਂਕੀ। ਕਹਿੰਦੇ ਮੈਂ ਹੁਣੇ ਹੀ ਚੌਂਕੀ ਕੀਰਤਨ ਦੀ ਅੱਧਾ ਘੰਟਾ ਹੋਇਆ ਸਮਾਪਤੀ ਕਰਕੇ ਉੱਠਿਆ, ਮੈਂ ਵਿਹਲਾ ਬੈਠਾ ਫਿਰ ਵਾਜੇ ਖੋਲਾਂ। ਬਾਬਾ ਬੁੱਢਾ ਜੀ ਅੱਗੋਂ ਨਹੀਂ ਬੋਲੇ। ਜਦੋਂ ਸ਼ਾਮ ਨੂੰ ਕੀਰਤਨ ਕਰਨਗੇ ਬਲਵੰਡ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਪਿੱਠ ਕਰ ਲਈ ਤੇ ਭਾਈ ਬਲਵੰਡ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ ਮਹਾਰਾਜ ਪਿੱਠ ਕਰ ਲਈਏ। ਗੁਰੂ ਅੰਗਦ ਸਾਹਿਬ ਕਹਿੰਦੇ ਸਵੇਰੇ ਇੰਨੀ ਭੁੱਖ ਲੱਗੀ ਸਾਨੂੰ, ਇੰਨੀ ਭੁੱਖ ਲੱਗੀ ਉਦੋਂ ਤੇ ਸੁਣਾਇਆ ਨੀ ਕੀਰਤਨ। ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ, ਤੁਹਾਨੂੰ ਕਦੋਂ ਅਸੀਂ ਨਾ ਕੀਤੀ।

ਜਦੋਂ ਕਿਸੇ ਮੇਰੇ ਜਪਣ ਵਾਲੇ ਦੇ ਮੁੱਖ ਚੋਂ ਕੁਝ ਨਿਕਲੇ ਉਹ ਮੈਂ ਮੰਗ ਰਿਹਾ ਹੁੰਦਾ। ਧਿਆਨ ਦੇਣਾ, ਦਾਸ ਇੰਨੀ ਕੁ ਗੱਲ ਕਰ ਰਿਹਾ, ਇਹ ਵੀ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਦੂਜਾ ਕੀਰਤਨ ਸੁਣ ਸਕਦਾ ਸੀ। ਅੱਜ ਕਿੰਨੇ ਸਾਧਨ ਨਿਕਲ ਆਏ ਨੇ, ਜੇ ਅਜੇ ਵੀ ਨਾ ਅਸੀਂ ਜੁੜੇ ਕਦੋਂ ਜੁੜਾਂਗੇ। ਅਰਦਾਸ ਕਰੋ ਸਾਨੂੰ ਨਾਮ ਜਪਣ ਦੀ ਭੁੱਖ ਲੱਗੇ ਫਿਰ ਗੁਰੂ ਤੁਹਾਡੇ ਪਿੱਛੇ ਪਿੱਛੇ ਪਿੱਛੇ ਪਿੱਛੇ। ਹੁਣ ਗੁਰੂ ਪਿਆਰਿਓ ਪੰਜ ਸੱਤ ਮਿੰਟ ਵਿਚਾਰ ਕਰਨੀ ਕਿ ਭੁੱਖ ਲੱਗੇਗੀ ਕਿਵੇਂ। ਇੱਥੋਂ ਉੱਠ ਕੇ ਤੁਸੀਂ ਘਰ ਨੂੰ ਚਲ ਜਾਓ, ਮੈਂ ਵੀ ਚਲ ਜਾ, ਲੰਗਰ ਵੀ ਛਕ ਲਈਏ, ਲੱਗੇਗੀ ਕਿਵੇਂ। ਨਾਮ ਦੀ ਭੁੱਖ ਕਿਵੇਂ ਲੱਗੇਗੀ, ਕਿਹੜਾ ਕਦਮ ਪੁੱਟੀਏ ਕਿ ਭੁੱਖ ਲੱਗਣੀ ਸ਼ੁਰੂ ਹੋ ਜਾਏ।

0: ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆ ਹੋਇਆਂ ਦੀਆਂ ਕਿਤਾਬਾਂ ਪੜਿਆ ਕਰੋ ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆ ਹੋਇਆਂ ਦੀਆਂ ਟੇਪਾਂ ਸੁਣਿਆ ਕਰੋ ਜੇ ਚਾਹੁੰਦੇ ਹੋ ਨਾਮ ਜਪਣ ਦੀ ਭੁੱਖ ਲੱਗਣੀ ਸ਼ੁਰੂ ਹੋ ਜੇ ਤੇ ਨਾਮ ਜਪਣ ਵਾਲਿਆਂ ਦਾ ਸੰਗ ਕਰਿਆ ਕਰੋ ਆਖੋ ਸਤਨਾਮ
1: ਸ੍ਰੀ ਵਾਹ
0: ਤੁਹਾਨੂੰ ਵੀ ਸ਼ੁਰੂ ਹੋ ਜੇ ਸੰਤ ਵਰਿਆਮ ਸਿੰਘ ਜੀ ਨੇ ਰਤਵਾੜੇ ਵਾਲੇ ਉਹਨਾਂ ਦੀ ਮੈਗਜ਼ੀਨ ਨਿਕਲਦਾ ਆਤਮ ਮਾਰਗ ਮੈਂ ਪੜ੍ਹਦਾ ਪਿਆ ਤੁਸੀਂ ਇੱਕ ਨਾਂ ਸੁਣਿਆ ਹੋਏਗਾ ਸੰਤ ਜਵਾਲਾ ਸਿੰਘ ਜੀ ਬੜੀ ਕਰਨੀ ਵਾਲੇ ਸੰਤ ਵਰਿਆਮ ਸਿੰਘ ਜੀ ਨੇ ਆਪਣੀ ਕਲਮ ਨਾਲ ਉਸ ਰਸਾਲੇ ਵਿਚ ਸੰਤ ਜਵਾਲਾ ਸਿੰਘ ਜੀ ਦੀ ਸੰਗਤ ਕੀਤੀ ਤੇ ਉਹਨਾਂ ਦਾ ਨਾ ਨੇਮ ਲਿਖਿਆ ਨੇਮ ਧਿਆਨ ਦੇਣ ਤੇ ਮੈਂ ਪੜ੍ਹ ਕੇ ਤੇ 10 ਮਿੰਟ ਘੁੰਮ ਗਿਆ ਸੀ ਨੇਮ ਇੱਕ ਰੰਗੇ ਦੀ ਕਿਤਾਬ ਪੜੋਗੇ ਰੰਗ ਲੱਗੇਗਾ ਰੰਗੇ ਦੀ ਟੇਪ ਸੁਣੋਗੇ ਰੰਗ ਲੱਗੇਗਾ ਬਾਬਾ ਜੀ ਨੇ ਕਿਹਾ ਜੀ

ਉਹ ਧਰਤੀ ਧਰਮ ਦੀ ਹੋਤੀ। ਜਿੱਥੇ ਮੇਰਾ ਸਤਿਗੁਰੂ ਆ ਕੇ ਸਜ ਗਿਆ, ਜਿੱਥੇ ਮੇਰੇ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣ, ਉਹ ਧਰਮਸਾਲ ਹੋ ਗਈ, ਧਰਮ ਦੀ ਧਰਤੀ ਹੋ ਗਈ। ਉਹ ਸਰੀਰ ਧਰਮ ਦੀ ਧਰਤੀ ਹੋ ਗਿਆ, ਉਹ ਜੀਵਨ ਧਰਮ ਦੀ ਧਰਤੀ ਹੋ ਗਿਆ। ਉੱਥੇ ਧਰਮ ਪੁੰਗਰੇਗਾ, ਧਰਮ ਵਧੇ ਫੁੱਲੇਗਾ, ਧਰਮ ਫਲੇਗਾ ਜਿੱਥੇ ਸਤਿਗੁਰੂ ਆ ਗਿਆ। ਤੇ ਸਤਿਗੁਰੂ ਕਦੋਂ ਆਉਂਦਾ? ਜਦੋਂ ਗੁਰੂ ਕੀ ਜੁਗਤ ਆ ਜਾਵੇ, ਸਮਝੋ ਗੁਰੂ ਆ ਗਿਆ। ਭਾਈ ਸਾਹਿਬ ਭਾਈ ਗੁਰਦਾਸ ਦੇ ਜੀਵਨ ਚ ਗੁਰੂ ਆਇਆ, ਤੇ ਉਹਨਾਂ ਨੇ ਜੋ ਕੁਝ ਗੁਰੂ ਨੂੰ ਮਾਣੇ, ਜੋ ਕੁਝ ਗੁਰੂ ਨੂੰ ਜਾਣੇ, ਉਹ ਕੁਝ ਗੁਰੂ ਨੂੰ ਬਿਆਨੇ। ਪਹਿਲਾਂ ਤਾਂ ਭਾਈ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਏਡਾ ਦਿਆਲ ਹੈ ਕਿ ਜੇ ਗੁਰੂ ਵਾਲੇ ਇੱਕ ਕਦਮ ਵੀ ਪੱਟੀਏ ਨਾ, ਇੱਕ ਕਦਮ ਵੀ ਨੀਯਤ ਧਾਰ ਕੇ ਗੁਰੂ ਵਾਲੇ ਪਾਸੇ ਚੱਲੀਏ, ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਉੱਠ ਕੇ ਤੁਰ ਸਹੀ। ਜੇ ਕੋਈ ਤੁਰੇ ਹੀ ਨਾ, ਇੱਕ ਕਦਮ ਵੀ ਚੁੱਕਣ ਨੂੰ ਤਿਆਰ ਨਾ ਹੋਵੇ, ਤੇ ਭਲਾ ਕੋਈ ਪੁੱਛੇ ਕਿ ਗੁਰੂ ਨੂੰ ਕੀ ਕਾਣ ਪਈ, ਉਸ ਨੂੰ ਕੀ ਲੋੜ ਪਈ ਹੈ? ਹਾਲਾਂਕਿ ਕਈ ਵਾਰੀ ਵੇਖਦੇ ਹਾਂ, ਪਤਾ ਨੀ ਗੁਰੂ ਨੂੰ ਕੋਈ ਲੋੜ ਹੋਵੇਗੀ। ਜੇ ਗੁਰੂ ਨਾਨਕ ਵੱਲ ਵੇਖਦੇ ਹਾਂ, ਸੰਸਾਰ ਦੇ ਪਾਪੀਆਂ ਅਪਰਾਧੀਆਂ ਦੇ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਨੂੰ ਗੁਰਮਤ ਦ੍ਰਿੜ ਕਰਾਉਂਦੇ ਫਿਰਦੇ ਨੇ, ਕੋਈ ਲੋੜ ਹੋਵੇਗੀ? ਪਰ ਗੁਰੂ ਨਾਨਕ ਦੀ ਲੋੜ ਕੀ ਹੈ? ਗੁਰੂ ਨਾਨਕ ਦੀ ਲੋੜ ਹੈ ਸੰਸਾਰ ਨੂੰ ਜੀਣਾ ਆ ਜਾ। ਉਹਨੂੰ ਆਪ ਕੁਝ ਨਹੀਂ ਚਾਹੀਦਾ, ਉਹਨੂੰ ਕੇਵਲ ਇਹ ਚਾਹੀਦਾ ਹੈ ਕਿ ਬੰਦੇ ਨੂੰ ਅਕਲ ਆ ਜਾਵੇ, ਇਨਸਾਨ ਨੂੰ ਹੋਸ਼ ਆ ਜਾਵੇ, ਇਨਸਾਨ ਜਾਗ ਜਾਵੇ, ਤੇ ਉਹ ਹਲੂਣ ਹਲੂਣ ਕੇ, ਝੰਝੋੜ ਝੰਝੋੜ ਕੇ ਮਾਨਸਿਕ ਤੌਰ ਤੇ ਸੁੱਤੇ ਬੰਦਿਆਂ ਨੂੰ ਜਗਾਉਂਦੇ ਫਿਰਦੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਸ ਕਿਸੇ ਨੇ ਇੱਕ ਕਦਮ ਵੀ ਚੁੱਕਿਆ, ਇੱਕ ਕਦਮ ਦਾ ਮਤਲਬ ਹੈ ਜਿਸ ਨੇ ਮਾੜੀ ਜੀ ਨੀਯਤ ਵੀ ਬਣਾਈ, ਜਿਸ ਦੇ ਮਨ ਚ ਮਾੜਾ ਜਿਹਾ ਕਿਸੇ ਵੇਲੇ ਹੁਮਾ ਉੱਠਿਆ, ਚੰਗੇ ਪਾਸੇ ਤੁਰਨ ਵਾਸਤੇ ਜਿਸ ਨੇ ਮਾੜਾ ਜਿਹਾ ਵੀ ਮਨ ਬਣਾਇਆ, ਸਤਿਗੁਰੂ ਨੇ ਇੱਕਦਮ ਅੱਗੇ ਹੋ ਕੇ ਉਸ ਨੂੰ ਸੰਭਾਲਿਆ ਤੇ ਤੋਰ ਲਿਆ। ਚਰਨ ਸ਼ਰਨ ਗੁਰ ਏਕ ਪੈਂਡਾ, ਪਰ ਇੱਕ ਕਦਮ ਜਿਹੜਾ ਉਹ ਸਿੱਖ ਦੇ ਹਿੱਸੇ ਆਇਆ। ਪਹਿਲਾ ਕਦਮ ਤੈਨੂੰ ਪੁੱਟਣਾ ਹੀ ਪਏਗਾ, ਉਦਮ ਦਾ ਇੱਕ ਕਦਮ ਤੇਰੇ ਹਿੱਸੇ, ਕਰੋੜਾਂ ਕਦਮ ਮੇਰਾ ਸੱਚਾ ਸਤਿਗੁਰੂ ਤੈਨੂੰ ਅੱਗੋਂ ਆ ਕੇ ਸਵਾਗਤ ਕਰਕੇ ਲੈ ਤੁਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਤ ਹੈ। ਇੱਕ ਹੋਰ ਵੀ ਗੱਲ ਕਹਿੰਦੇ ਨੇ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੂੰ ਧੰਨ ਗੁਰੂ ਨਾਨਕ ਨਾ ਕਹਿ, ਕੋਈ ਗੱਲ ਨੀ, ਗੁਰੂ ਨਾਨਕ ਨੂੰ ਧੰਨ ਨਾ ਕਹਿ ਤੇ ਇੱਥੋਂ ਨਹੀਂ ਕਿਹਾ ਜਾਂਦਾ। ਪਰ ਗੁਰੂ ਨਾਨਕ ਨੇ ਜਿਹੜਾ ਤੈਨੂੰ ਗੁਰਮੰਤਰ ਦਿੱਤਾ ਹੈ, ਗੁਰੂ ਨਾਨਕ ਨੇ ਜਿਹੜਾ ਇੱਕ ਓਂਕਾਰ ਤੈਨੂੰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਕਰਤਾਰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਨਾਮ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਵਾਹਿਗੁਰੂ ਕਹਿਣਾ ਬਖਸ਼ਿਆ ਹੈ, ਤੂੰ ਇੱਕ ਵਾਰੀ ਪਿਆਰ ਨਾਲ ਕਹਿ ਕੇ ਤਾਂ ਵੇਖ ਗੁਰੂ ਤੈਨੂੰ ਕਿੰਨੀ ਵਾਰੀ ਯਾਦ ਕਰਦਾ। ਭਾਈ ਸਾਹਿਬ ਕਹਿੰਦੇ ਨੇ ਏਕ ਵਾਰ ਸਤਿਗੁਰ ਮੰਤਰ, ਗੁਰੂ ਦਾ ਦਿੱਤਾ ਹੋਇਆ ਮੰਤਰ ਇੱਕ ਵਾਰੀ ਪਿਆਰ ਨਾਲ ਯਾਦ ਕਰਕੇ ਵੇਖ, ਸਿਮਰਨ ਤਾਂ ਹੀ ਬਾਰੰਬਾਰ ਗੁਰਹੇਤ ਹੈ। ਗੁਰੂ ਬਾਰ ਬਾਰ ਹਜ਼ਾਰ ਵਾਰ ਸਿੱਖ ਨੂੰ ਯਾਦ ਕਰਦਾ, ਕੋਈ ਨੀ, ਜੇ ਤੂੰ ਮੇਰਾ ਦਿੱਤਾ ਮੰਤਰ ਯਾਦ ਕੀਤਾ ਹੈ ਤੇ ਮੈਂ ਤੈਨੂੰ ਹਰ ਸਮੇਂ ਯਾਦ ਰੱਖਾਂਗਾ। ਇਸਲਾਮ ਵਾਲੇ ਇੱਕ ਗੱਲ ਕਹਿੰਦੇ, ਉਹ ਕਹਿੰਦੇ ਨੇ ਜਿਸਲੇ ਬੰਦਾ ਦੁਜ਼ਾਨੂ ਹੋ ਕੇ, ਗੋਡਿਆਂ ਪਰਨੇ ਹੋ ਕੇ, ਹੱਥ ਫੈਲਾ ਕੇ ਇੱਕ ਵਾਰੀ ਕਹਿ ਦੇਵੇ ਨਾ ਯਾ ਖੁਦਾ ਬੰਦਾ, ਤੇ ਕਹਿੰਦੇ ਨੇ ਖੁਦਾ ਅੱਗੋਂ ਸੱਤ ਵਾਰੀ ਕਹਿੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ, ਸੱਤ ਵਾਰੀ ਕਹਿੰਦਾ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਕਿਉਂਕਿ ਨੇਚਾ ਭਾਈ ਸਾਹਿਬ ਦਾ ਗੁਰੂ ਤੇ ਬਹੁਤ ਜ਼ਿਆਦਾ। ਉਹ ਕਹਿੰਦੇ ਨੇ ਨਹੀਂ, ਸੱਤ ਵਾਰੀ ਤਾਂ ਬਹੁਤ ਥੋੜਾ, ਸਿਮਰਨ ਤਾਂ ਹੀ ਬਾਰੰਬਾਰ ਗੁਰਹੇਤ ਹੈ, ਪਿਆਰ ਨਾਲ ਹੇਤ ਨਾਲ ਗੁਰੂ ਵਾਰ ਵਾਰ ਹਜ਼ਾਰ ਵਾਰ ਆਪਣੇ ਸਿੱਖ ਨੂੰ ਯਾਦ ਰੱਖਦਾ ਹੈ, ਕਰਦਾ ਰਹਿੰਦਾ, ਯਾਦ ਰੱਖਦਾ ਹਰ ਸਮੇਂ ਯਾਦ ਰੱਖਦਾ। ਇੱਕ ਹੋਰ ਵੀ ਗੱਲ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਪਿਆਰ ਨਾਲ ਸਤਿਕਾਰ ਨਾਲ ਅਦਬ ਨਾਲ ਭੇਟਾ ਦੀ ਭਾਵਨਾ ਨਾਲ ਇੱਕ ਕੌਡੀ ਟੁੱਟੀ ਕੌਡੀ ਵੀ ਲਿਆ ਕੇ ਗੁਰੂ ਚਰਨਾਂ ਤੇ ਸਿੱਖ ਨੇ ਅਰਪਣ ਕਰ ਦਿੱਤੀ, ਤਾਂ ਹੀ ਗੁਰ ਸਰਵ ਨਿਧਾਨ ਦਾਨ ਦੇਤ ਹੈ, ਗੁਰੂ ਉਹਦੇ ਖਜ਼ਾਨੇ ਭਰ ਦਿੰਦਾ, ਸਾਰੇ ਖਜ਼ਾਨੇ ਉਸ ਨੂੰ ਬਖਸ਼ਦਾ। ਪਰ ਇੱਕ ਗੱਲ ਜ਼ਰੂਰ ਹੈ, ਸ਼ਰਤ ਭਾਵਨੀ ਭਗਤ ਭਾਏ, ਜੇ ਕੋਈ ਦਾਤਾ ਹੀ ਬਣ ਕੇ ਆਵੇ, ਕਹਿੰਦਾ ਮੈਂ ਗੁਰਦੁਆਰੇ ਦੇਣ ਚੱਲੇ ਆ, ਮੈਂ ਗੁਰੂ ਨੂੰ ਅਰਪਣ ਕਰਨ ਦੀ ਬਜਾਏ ਕਹਿੰਦਾ ਮੈਂ ਗੁਰੂ ਨੂੰ ਦੇਣ ਚੱਲੇ ਆ, ਬਹੁਤ ਦਾਤੇ ਬਣ ਜਾਂਦੇ। ਸਮਝ ਨਹੀਂ ਨਾ, ਸੁਰਤ ਨਹੀਂ ਹੈ, ਪੈਰ ਪੈਰ ਤੇ ਮੰਗਤਾ ਬੰਦਾ ਕਿਸੇ ਵੇਲੇ ਦਾਤਾ ਬਣ ਕੇ ਤੁਰ ਪੈਂਦਾ, ਉਹ ਵੀ ਗੁਰੂ ਦੇ ਦਰ ਨੂੰ, ਮੈਂ ਗੁਰਦੁਆਰੇ ਦੇਣ ਚੱਲੇ ਆ। ਨਹੀਂ, ਦੇਣ ਦਾ ਕੋਈ ਥਾਂ ਹੀ ਨਹੀਂ ਹੈ, ਇੱਥੇ ਤਾਂ ਅਰਪਣ ਕਰਨ ਦਾ ਥਾਂ ਹੈ। ਤੇਰਾ ਕੀਆ ਤੁਝੇ ਕਿਆ ਅਰਪੋ, ਜਿਸ ਕੀ ਬਸਤ ਤਿਸ ਆ ਕੇ ਰਾਖੇ, ਮਾਲਕ ਤੇਰੀ ਦਾਤ ਤੇਰੇ ਅੱਗੇ। ਮੈਂ ਦੇਣ ਵਾਲਾ ਕੌਣ ਹੋ, ਮੈਂ ਤਾਂ ਤੇਰੀ ਹੀ ਚੀਜ਼ ਤੇਰੇ ਅੱਗੇ ਰੱਖ ਕੇ ਅਰਪਣ ਕਰਨ ਵਾਲਾ ਤਾਂ ਹੋ ਸਕਣਾ। ਇਸ ਤਰ੍ਹਾਂ ਭਾਵਨੀ ਭਗਤ ਭਾਏ, ਕਈ ਆਉਂਦੇ ਨੇ ਨਾ, ਚਲਾ ਕੇ ਮਾਰਦੇ ਨੇ ਪੈਸਾ, ਚਲਾ ਕੇ ਮਾਰਦੇ ਨੇ ਰਕਮ, ਸੁੱਟਦੇ ਨੇ, ਇੰਨੀ ਵੀ ਜਾਂਚ ਨਹੀਂ। ਗੁਰੂ ਦਰ ਦੇ ਉੱਤੇ ਹੱਥ ਬੰਨ ਕੇ, ਇੱਕ ਗੁਜਰਾ ਲੋੜਵੰਦ ਬੈਠਾ ਹੈ ਤੇਰੀ ਮਾਇਆ ਦਾ,
ਤੇਰੇ ਰੁਪਈਆਂ ਦਾ, ਤੇਰੇ ਡਾਲਰਾਂ ਦਾ, ਤੇਰੇ ਪਾਉਂਡਾਂ ਦਾ ਕੋਈ ਭੁੱਖਾ ਬੈਠਾ ਹੈ। ਇੱਥੇ ਆਇਆ ਤਾਂ ਨਿਮ ਜਾ, ਚੁੱਕ ਜਾ, ਡੁੱਲ ਪਾ ਗੁਰੂ ਚਰਨਾਂ ਤੇ, ਬਿਲਕੁਲ ਮਾਣ ਅਭਿਮਾਨ ਸਾਰਾ ਤਿਆਗ ਕੇ ਨਿਰਮਾਣ ਹੋ ਜਾ। ਤੇ ਸ਼ਰਧਾ ਨਾਲ ਜੇ ਤੇਰੇ ਕੋਲ ਕੁਝ ਪੁੱਜਦਾ ਸਰਦਾ ਹੈ ਤਾਂ ਉਹ ਰੱਖ ਦੇ, ਜੋ ਕੁਝ ਵੀ ਰੱਖੇਗਾ ਉਹ ਤੇਰੇ ਪਿਆਰ ਦਾ ਸੰਕੇਤ ਮਾਤਰ ਹੋਵੇਗਾ। ਇੱਥੇ ਲੋੜ ਕਿਸੇ ਨੂੰ ਕੋਈ ਨਹੀਂ, ਇੱਥੇ ਦਾਤਾ ਬੈਠਾ, ਦਾਤਾ ਤੇਰੀਆਂ ਦਾਤਾਂ ਦਾ, ਤੇਰੀਆਂ ਸੁਗਾਤਾਂ ਦਾ ਕੋਈ ਭੁੱਖਾ ਨਹੀਂ ਬੈਠਾ। ਹਾਂ ਭਾਵਨੀ ਭਗਤ ਭਾਏ ਲੈ ਕੇ ਆਵੇ ਨਾਲ ਤੂੰ, ਤੇ ਕੌਡੀ ਵੀ ਰੱਖ ਦੇਵੇ ਤਾਂ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸਤਿਗੁਰ ਦਇਆ ਨਿਧ, ਉਹ ਤਾਂ ਮੇਰਾ ਦਾ ਭਰਿਆ ਹੈ, ਮਹਿਮਾ ਆਗਾਧ ਉਹਦੀ ਵਡਿਆਈ ਤਾਂ ਦੱਸੀ ਨਹੀਂ ਜਾ ਸਕਦੀ। ਹਾਂ ਉਸ ਦੇ ਅੱਗੇ ਨਮਸਕਾਰ ਕੀਤੀ ਜਾ ਸਕਦੀ ਹੈ, ਨਮੋ ਨਮੋ ਨਮੋ ਨਮੋ, ਨੇਤ ਨੇਤ ਨੇਤ ਹੈ। ਉਸੇ ਸਤਿਗੁਰੂ ਦੀ ਗੱਲ ਭਾਈ ਸਾਹਿਬ ਕਰ ਰਹੇ ਨੇ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਗੁਰੂ ਦਾ ਕਿਸੇ ਨਾਲ ਵੈਰ ਕੋਈ, ਗੁਰੂ ਤਾਂ ਸਾਰਿਆਂ ਦਾ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ, ਸਾਰਿਆਂ ਦਾ ਭਲਾ ਲੈ ਕੇ ਚੜਿਆ ਸੋਧਣ ਧਰਤ ਲੁਕਾਈਓ, ਗੁਰੂ ਨਾਨਕ ਧੋਵੇ ਤੇ ਭਾਵੇਂ ਸਾਹਿਬ ਕਲਗੀਧਰ ਪਾਤਸ਼ਾਹ ਤੇ ਭਾਵੇਂ ਦਸਾਂ ਪਾਤਸ਼ਾਹ ਕੋਈ ਸਰੂਪ ਹੋਵੇ, ਸਰਬੱਤ ਦਾ ਭਲਾ ਲੈ ਕੇ ਚੱਲਣੇ। ਇੱਥੋਂ ਤੱਕ ਕੇ ਗੁਰੂ ਕੇ ਤਾਂ ਸਿੱਖ ਵੀ ਸਰਬੱਤ ਦੇ ਭਲੇ ਦੀ ਗੱਲ ਸੋਚਦੇ ਨੇ, ਕਿਸੇ ਦੇ ਵੈਰੀ ਨਹੀਂ ਹਨ, ਕਿਉਂਕਿ ਬਾਣੀ ਪੜ੍ਹਦੇ ਹਾਂ ਨਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਕਿ ਜਿਨ੍ਹਾਂ ਦੇ ਸਿੱਖਾਂ ਦੀ ਇੰਨੀ ਬਣੀ ਹੈ ਸਾਰਿਆਂ ਨਾਲ, ਨੇਤਰ ਦਾਸਾਂ ਚ ਕਹਿਣ ਤੇਰੇ ਬਹਾਨੇ ਸਰਬੱਤ ਕਾ ਭਲਾ, ਉਹ ਗੁਰੂ ਕਿਸ ਤਰ੍ਹਾਂ ਵੈਰੀ ਹੋ ਸਕਦਾ। ਹਾਂ ਇੱਕ ਖਿਆਲ ਰੱਖਣਾ, ਗੁਰੂ ਵੈਰੀ ਹੈ ਜੀ, ਗੁਰੂ ਨਿਰਾ ਨਿਰਵੈਰ ਕੋਈ ਨਹੀਂ ਹੈ, ਗੁਰੂ ਦਾ ਵੈਰ ਹੈ ਪਰ ਗੁਰੂ ਦਾ ਵੈਰ ਮਨੁੱਖ ਦੀਆਂ ਬੁਰਾਈਆਂ ਨਾਲ ਹੈ। ਗੁਰੂ ਚਾਹੁੰਦਾ ਹੈ ਮਨੁੱਖ ਦੇ ਅੰਦਰ ਬੁਰਾਈ ਨਾ ਰਵੇ, ਕਾਮ ਨਾ ਰਵੇ, ਕ੍ਰੋਧ ਨਾ ਰਵੇ, ਈਰਖਾ ਨਾ ਰਹੇ, ਨਿੰਦਾ ਨਾ ਰਹੇ, ਹਰਾਮ ਖੋਰੀ ਨਾ ਰਹੇ, ਸੁਸਤੀ ਨਾ ਰਹੇ, ਆਲਸ ਨਾ ਰਹੇ, ਵਿਹਲਣਪਣਾ ਨਾ ਰਹੇ, ਮਨੁੱਖ ਜਾਗਿਆ ਜਾਗਿਆ ਹੋਵੇ, ਮਨੁੱਖ ਉੱਭਰਦਾ ਉਸਰਦਾ ਹੋਵੇ, ਮਨੁੱਖ ਅੱਗੇ ਵਧਦਾ ਹੋਵੇ, ਪਿਛਾਂ ਹਟਦਾ ਜਾਂ ਬੈਠਾ ਜੰਮਿਆ ਜਾਂ ਬੰਦਾ ਨਾ ਹੋਵੇ, ਨਿਸਰਦਾ ਉਸਰਦਾ ਬੰਦਾ ਹੋਵੇ। ਗੁਰੂ ਨੂੰ ਕੇਵਲ ਜੇ ਮਨੁੱਖ ਦੀਆਂ ਕਮਜ਼ੋਰੀਆਂ ਨਾਲ ਖਿੱਚ ਹੈ ਤਾਂ ਉਹਨਾਂ ਨੂੰ ਮਿਟਾਉਣ ਵਾਸਤੇ ਸਤਿਗੁਰੂ ਆਪਣੀ ਬਾਣੀ ਦੇ ਤੀਰ ਮਾਰ, ਆਪਣੇ ਬਚਨਾਂ ਦੇ ਤੀਰਾਂ ਦੇ ਨਾਲ ਮਨੁੱਖ ਦੀਆਂ ਬੁਰਾਈਆਂ ਨੂੰ ਘਾਇਲ ਕਰਦਾ ਤੇ ਖਤਮ ਕਰਦਾ ਮੇਰਾ ਸਤਿਗੁਰੂ। ਉਂਝ ਕਿਸੇ ਨਾਲ, ਕਿਸੇ ਮਨੁੱਖ ਨਾਲ, ਕਿਸੇ ਜਾਤੀ ਨਾਲ, ਕਿਸੇ ਸ਼੍ਰੇਣੀ ਨਾਲ ਮੇਰੇ ਸਤਿਗੁਰੂ ਨੂੰ ਕੋਈ ਵੈਰ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ ਹਨ, ਇਹਦੇ ਬਾਰੇ ਹੀ ਮਹਾਰਾਜ ਕਹਿੰਦੇ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਮੇਰੇ ਸਤਿਗੁਰੂ ਦਾ ਉਪਦੇਸ਼ ਤਾਂ ਸਾਰੇ ਸੰਸਾਰ ਦੇ ਲੋਕਾਂ ਵਾਸਤੇ ਹੈ, ਹਰ ਵਰਨ ਵਾਸਤੇ, ਹਰ ਵਰਗ ਵਾਸਤੇ। ਇਸ ਕਰਕੇ ਭਾਈ ਸਾਹਿਬ ਨੇ ਜੋ ਕੁਝ ਵੇਖਿਆ ਉਹ ਕਹਿੰਦੇ ਨੇ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਇਹ ਤਾਂ ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ। ਜਿੱਥੇ ਫਿਰ ਗੁਰੂ ਪਿਆਰ ਪ੍ਰਗਟ ਹੋ ਗਿਆ, ਉਹ ਗੁਰੂ ਤਾਂ ਧਰਮ ਦੀ ਧਰਤੀ ਹੈ, ਇੱਥੇ ਤਾਂ ਧਰਮ ਵੱਧਦਾ ਫਲਦਾ ਹੈ, ਤੇ ਜਿਹਨੇ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ, ਜਿਸਨੇ ਆਪਣੇ ਜੀਵਨ ਚ ਗੁਰੂ ਕੀ ਜੁਗਤ ਨੂੰ ਥਾਂ ਦਿੱਤੀ, ਉੱਥੇ ਵੀ ਧਰਮ ਵੱਧਦਾ ਫੁੱਲਦਾ ਫੈਲਦਾ ਤੇ ਫਲਦਾ। ਭਾਈ ਸਾਹਿਬ ਕਹਿੰਦੇ ਨੇ ਇੱਕ ਗੱਲ ਜ਼ਰੂਰ ਹੈ ਕਿ ਜੇ ਗੁਰੂ ਨਾਲ ਸਾਂਝ ਪਾ ਲਈਏ ਤਾਂ ਠੀਕ ਹੈ, ਨਹੀਂ ਤਾਂ ਮਨੁੱਖ ਨੇ ਆਪਣੇ ਕਰਮਾਂ ਦਾ ਫਲ ਵੇਖਣਾ, ਜੈਸਾ ਬੀਜੈ ਸੋ ਲੁਣੇ, ਫਲ ਕਰਮ ਸੰਭਾਲਾ। ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਤਾਂ ਵੇਖਣਾ ਹੀ ਪੈਣਾ, ਉਹ ਤਾਂ ਸਾਹਮਣੇ ਆਏਗਾ। ਉਹ ਗਲਤ ਹੋਵੇਗਾ ਜਿਹੜਾ ਬੰਦਾ, ਜਿਵੇਂ ਆਪਾਂ ਪੜ੍ਹਨੇ ਆ ਬਾਣੀ ਚ, ਲੋੜੇ ਦਾਖ ਬਜੌਰੀਆਂ, ਇੱਕਰ ਬੀਜੈ ਜੱਟ, ਖੰਡੇ ਉਨ ਕਤਾਏਂਦਾ, ਪੈਂਦਾ ਲੋੜੇ ਪੱਟ। ਗਲਤ ਗੱਲ ਹੈ, ਇਸ ਤਰ੍ਹਾਂ ਨਹੀਂ ਗੱਲ ਬਣੀ। ਜੋ ਕੁਝ ਤੂੰ ਬੀਜ ਰਹੀ ਹੈ ਉਹ ਕੁਝ ਤੇਰੇ ਸਾਹਮਣੇ ਆਉਣਾ, ਉਸ ਦਾ ਫਲ ਤੇਰੇ ਸਾਹਮਣੇ ਆਉਣਾ। ਤੇ ਜੇ ਗੁਰੂ ਪਿਆਰ ਤੇਰੇ ਜੀਵਨ ਚ ਬੀਜਿਆ ਗਿਆ, ਇਸ ਦਾ ਫਲ ਪਰਮ ਸੁੱਖ ਤੈਨੂੰ ਮਿਲਣ ਵਾਲਾ। ਤੇ ਭਾਈ ਸਾਹਿਬ ਕਹਿੰਦੇ ਨੇ ਜਿਉਂ ਕਰ ਨਿਰਮਲ ਆਰ ਸੀ ਜਗ ਵੇਖਣ ਵਾਲਾ। ਗੁਰੂ ਤਾਂ ਇੱਕ ਪੁਰਾਣੇ ਸਮਿਆਂ ਵਿੱਚ ਲੋਕ ਆਪਣੀਆਂ ਚੀਚੀਆਂ ਚ ਪਾਉਣ ਵਾਲੀਆਂ ਉਂਗਲੀਆਂ ਦੇ ਵਿੱਚ ਵੀ ਛੋਟੇ ਜਿਹੇ ਆਈਨੇ ਫਿੱਟ ਕਰ ਲੈਂਦੇ ਸੀ, ਜਿੱਥੇ ਹੋਇਆ ਮੂੰਹ ਵੇਖ ਲਿਆ ਆਪਣਾ। ਤੇ ਵੈਸੇ ਪੁਰਾਣੇ ਸਮਿਆਂ ਚ ਮਿਰਰ ਨੂੰ, ਆਈਨੇ ਨੂੰ ਆਰਸੀ ਵੀ ਕਿਹਾ ਜਾਂਦਾ ਰਿਹਾ, ਛੋਟਾ ਹੋਵੇ ਵੱਡਾ ਹੋਵੇ, ਵੇਖਣ ਵਾਲੇ ਸ਼ੀਸ਼ੇ ਨੂੰ ਆਰਸੀ ਕਿਹਾ ਜਾਂਦਾ ਸੀ। ਤੇ ਭਾਈ ਸਾਹਿਬ ਕਹਿੰਦੇ ਨੇ ਮੇਰਾ ਸਤਿਗੁਰੂ ਤਾਂ ਆਰਸੀ ਹੈ, ਜਿਉਂ ਕਰ ਨਿਰਮਲ ਆਰਸੀ, ਜਿਵੇਂ ਆਰਸੀ ਚੋਂ ਮੂੰਹ ਵੇਖੀਦਾ ਨਾ, ਇਵੇਂ ਗੁਰੂ ਵਿੱਚੋਂ ਆਪਣੇ ਆਪ ਨੂੰ ਵੇਖਣਾ ਚਾਹੀਦਾ। ਮੈਂ ਮਾੜਾ ਕਿ ਚੰਗਾ, ਇਹ ਸਤਿਗੁਰੂ ਦੀ ਕਸਵੱਟੀ ਤੇ ਲੱਗ ਕੇ ਪਤਾ ਲੱਗ ਜਾਏਗਾ। ਗੁਰੂ ਨੂੰ ਜਿਸ ਭਾਵਨਾ ਨਾਲ ਵੇਖਾਂਗੇ ਉਸੇ ਤਰ੍ਹਾਂ ਗੁਰੂ ਵਿੱਚੋਂ ਆਪਣਾ ਆਪ ਨਜ਼ਰ ਆ ਜਾਏ। ਜਿਹਾ ਮੂੰਹ ਕਰ ਪਾ ਲਈਏ ਤੇਹੋ ਵੇਖਾ ਲਾ, ਸ਼ਰਧਾ ਨਾਲ ਆਵਾਂਗੇ, ਪਿਆਰ ਪਾਵਾਂਗੇ, ਗੁਰੂ ਦਰ ਤੋਂ ਸ਼ੁਭ ਉਪਦੇਸ਼ ਨੂੰ ਪ੍ਰਾਪਤ ਕਰਾਂਗੇ, ਜੀਵਨ ਸੌਰ ਜਾਏ। ਤੇ ਜਿਨ੍ਹਾਂ ਨੇ ਜੀਵਨ ਸਵਾਰ ਲਿਆ
ਭਾਈ ਸਾਹਿਬ ਕਹਿੰਦੇ ਨੇ ਸੇਵਕ ਦਰਗਹਿ ਸੁਰਖਰੂ, ਗੁਰੂ ਦੀ ਸੇਵਾ ਹਿਰਦੇ ਚ ਧਾਰਨ ਕਰ ਲੈਣ ਵਾਲੇ, ਜੀਵਨ ਚ ਧਾਰਨ ਕਰ ਲੈਣ ਵਾਲੇ, ਗੁਰੂ ਕਾ ਉਪਦੇਸ਼ ਕਮਾਉਣ ਵਾਲੇ, ਉਹ ਦਰਗਾਹ ਚ ਸੁਰਖਰੂ। ਸੁਰਖਰੂ ਫਾਰਸੀ ਦਾ ਸ਼ਬਦ ਹੈ ਨਾ, ਇਹਦਾ ਜੇ ਪੰਜਾਬੀ ਚ ਸਿੱਧਾ ਉਲਥਾ ਕਰੀਏ ਤਾਂ ਬਣਦਾ ਲਾਲ ਮੂੰਹ ਤੇ ਕਾਲਾ ਮੂੰਹ ਹੁੰਦਾ ਹੈ। ਜ਼ਰੂਰੀ ਨਹੀਂ ਕਿ ਕਿਸੇ ਦੇ ਮੂੰਹ ਤੇ ਕਾਲਖ ਜਾਂ ਲਾਲੀ ਲੱਗੀ ਹੋਵੇ ਤਾਂ ਹੀ ਵਿਲੱਖਣਤਾ ਹੁੰਦੀ ਹੈ। ਲਾਲ ਮੂੰਹ ਉਸਦਾ ਹੁੰਦਾ ਹੈ ਜਿਸ ਦੇ ਅੰਦਰ ਗੁਮਾਹ ਜੋਸ਼ ਤੇ ਜੀਵਨ ਦਾ ਖੂਨ ਦੌੜਦਾ, ਤੇ ਕਾਲਾ ਮੂੰਹ ਉਸਦਾ ਹੁੰਦਾ ਹੈ ਜਿਹੜਾ ਸ਼ਰਮਿੰਦਗੀ ਨਾਲ ਭਰਿਆ ਹੋਵੇ, ਸਿਰ ਨੀਵਾਂ ਕਰਕੇ ਬੈਠਾ ਹੋਵੇ, ਜਿਸਦਾ ਮੁੱਖ ਉਜਲਾ ਹੋਵੇ, ਜਿਸ ਦੇ ਮੱਥੇ ਤੇ ਕੋਈ ਮੈਲ ਨਾ ਹੋਵੇ, ਜਿਸ ਨੂੰ ਕੋਈ ਸ਼ਰਮਿੰਦਗੀ ਨਾ ਹੋਵੇ, ਉਹਨੂੰ ਸੁਰਖਰੂ ਕਹਿੰਦੇ ਨੇ। ਤੇ ਜਿਸ ਬੰਦੇ ਨੂੰ ਆਪਣੇ ਪਾਪਾਂ ਤੇ ਆਪ ਹੀ ਪਛਤਾਤਾ ਹੋਵੇ ਤੇ ਲੋਕਾਂ ਵੱਲੋਂ ਫਟਕਾਰਾਂ ਜਿਨ੍ਹਾਂ ਨੂੰ ਪੈਂਦੀਆਂ ਹੋਣ, ਜ਼ਰੂਰੀ ਨਹੀਂ ਕਿ ਉਹਦੇ ਮੂੰਹ ਤੇ ਕੋਈ ਕਾਲਾ ਰੰਗ ਹੀ ਮਲਿਆ ਹੋਵੇ, ਉਹਦਾ ਮੂੰਹ ਵੈਸੇ ਹੀ ਰੰਗ ਜਿਸਦਾ ਖੂਨ ਸੁੱਕਣ ਜਾਵੇ, ਸੜ ਜਾਵੇ, ਪਛਤਾਵੇ ਵਿੱਚ ਹੋਵੇ, ਚਿੰਤਾ ਵਿੱਚ ਹੋਵੇ, ਪਰੇਸ਼ਾਨੀ ਵਿੱਚ ਹੋਵੇ, ਤੇ ਚਿਹਰੇ ਤੇ ਲਾਲੀ ਕਾਹਦੀ ਆਉਣੀ। ਉਹ ਰੰਗ ਹੋਰ ਤਰ੍ਹਾਂ ਦਾ ਹੁੰਦਾ, ਉਸ ਨੂੰ ਮੂੰਹ ਕਾਲਾ ਕੀ ਹੈ। ਸੇਵਕ ਦਰਗਹਿ ਸੁਰਖਰੂ, ਬੇਮੁੱਖ ਮੂੰਹ ਕਾਲਾ। ਸੰਸਾਰ ਤੇ ਵੀ ਹੈ, ਮੇਰੀ ਦਰਗਾਹ ਦੀ ਗੱਲ ਹੀ ਸੰਸਾਰ ਵਿੱਚ ਵੀ ਸੇਵਕਾਂ ਦੇ ਮੂੰਹ ਸੁਰਖਰੂ ਨੇ ਤੇ ਨਿੰਦਕਾਂ ਦੇ, ਬੇਮੁੱਖਾਂ ਦੇ ਮੂੰਹ ਕਾਲੇ। ਉਹ ਸ਼ਰਮਿੰਦਗੀ ਲਈ ਫਿਰਦੇ ਨੇ ਤੇ ਉਂਝ ਵੀ ਮਨੁੱਖ ਦਰਗਾਹ ਵਾਸਤੇ ਵੀ, ਜਿਵੇਂ ਆਪਾਂ ਬਾਣੀ ਪੜ੍ਹਨੇ ਆ ਨਾ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਸੀ ਵਹੀ ਸਾਈਂ ਦਾ ਦਰਬਾਰ। ਸੱਚੀ ਦਰਗਾਹ ਵਿਚ, ਸਾਈਂ ਦੇ ਦਰਬਾਰ ਚ ਤੈਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ, ਮੂੰਹ ਕਾਲਾ ਨਾ ਹੋਵੇ। ਤੇ ਜੇ ਉਸ ਮੂੰਹ ਕਾਲੇ ਤੋਂ ਬਚਣਾ ਤੇ ਭਾਈ ਸਾਹਿਬ ਤਾਂ ਗੁਰੂ ਦੇ ਲੜ ਲਾਉਂਦੇ ਨੇ। ਆ ਗੁਰੂ ਕੇ ਲੜ ਲੱਗ ਜਾ, ਸੇਵਕ ਹੋ ਜਾ, ਗੁਰ ਸ਼ਬਦ ਕਮਾਉਣ ਵਾਲਾ ਹੋ ਜਾ, ਤੇਰਾ ਦਰਗਾਹ ਚ ਮੁੱਖ ਸੁਰਖਰੂ ਹੋ ਜਾਵੇ। ਪਰ ਇਹ ਗੱਲ ਤਾਂ ਹੈ ਜੇ ਵਿਸ਼ਵਾਸ ਅੰਦਰ ਦ੍ਰਿੜ ਹੋਵੇ, ਜੇ ਪਤਾ ਹੋਵੇ ਇਹ ਜਿਹੜਾ ਬੈਠਾ ਹੈ, ਇਹ ਜਿਹੜਾ ਸਜਿਆ ਹੋਇਆ ਹੈ, ਸੋਹਣਿਆਂ ਦਾ ਸੁਲਤਾਨ, ਇਹ ਸਤਿਗੁਰੂ ਆਪ, ਨਾ ਕੇਵਲ ਸਤਿਗੁਰੂ ਆਪ ਬਲਕਿ ਪਾਰ ਬ੍ਰਹਮ ਆਪ ਹੈ।

ਐਸਾ ਪੁੱਲ ਹੈ। ਭਾਈ ਸਾਹਿਬ ਕਹਿੰਦੇ ਨੇ ਇੱਕ ਵਾਰੀ ਨਹੀਂ ਪੰਜ ਵਾਰੀ ਗੰਗਾ ਚਲਾ ਜਾ, ਪੰਜ ਪੰਜ ਵਾਰੀ ਪ੍ਰਾਗਰਾਜ ਲਾ ਕੇ ਤ੍ਰਿਵੇਣੀ ਦੇ ਇਸ਼ਨਾਨ ਕਰੇ, ਇੱਕ ਸਿੱਖ ਨੂੰ ਇਸ਼ਨਾਨ ਕਰਾ ਦੇਵੇ, ਇੱਕ ਸਿੱਖ ਨੂੰ ਨਹਾਉਣ ਵਾਸਤੇ ਇਸ਼ਨਾਨ ਵਾਸਤੇ ਪਾਣੀ ਭਰ ਕੇ ਦੇਵੇ, ਉਹਦੇ ਇਸ਼ਨਾਨ ਦਾ ਪ੍ਰਬੰਧ ਕਰ ਦੇਵੇ, ਇੰਨਾ ਪੁੱਲ ਹੈ। ਕਹਿੰਦੇ ਨੇ ਸਿੱਖ ਨੂੰ ਪਿਆਰ ਨਾਲ ਪਾਣੀ ਪਿਆ ਤਾਂ ਵੈਸੇ ਤਾਂ ਸਭ ਨੂੰ ਹੀ ਪਿਆਉਣਾ ਚਾਹੀਦਾ, ਪਰ ਗੁਰੂ ਕੇ ਸਿੱਖ ਨੂੰ, ਗੁਰਸ਼ਬਦੀ ਵਿਚਾਰ ਵਾਲੇ ਨੂੰ, ਗੁਰੂ ਪਿਆਰ ਵਾਲੇ ਨੂੰ ਆਦਰ ਸਤਿਕਾਰ ਨਾਲ ਪਾਣੀ ਪਿਆ ਦਿੱਤਾ। ਸਮਝ ਲਓ ਕੁਰਖੇਤਰ ਦੀ ਯਾਤਰਾ ਹੋ ਗਈ, ਕੁਰਖੇਤਰ ਵਰਗੇ ਮਹਾਨ ਤੀਰਥ ਦੀ ਯਾਤਰਾ ਹੋ ਗਈ, ਤੇ ਜੇ ਕਿਤੇ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ ਪਿਆਰ ਨਾਲ ਭਾਵ ਕਰਕੇ, ਲੰਗਰ ਛਕਾ ਦਿੱਤਾ ਤੇ ਅਸਮੇਤ ਜਗ ਕਰ ਲਿਆ, ਥੋੜਾ ਨਹੀਂ ਬਹੁਤ ਵੱਡਾ ਪੁੰਨ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ ਇੱਕ ਹੋਰ ਵੱਡਾ ਪੁੰਨ ਵੀ ਹੈ, ਇਹ ਤੋਂ ਵੀ ਵੱਡਾ ਪੁੰਨ ਹੈ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ। ਕੋਈ ਸੋਨੇ ਦਾ ਮਕਾਨ ਇੱਕ ਅੱਧਾ ਬਣਾ ਸਕਦਾ? ਮਿੱਟੀ ਦਾ ਹੀ ਬਣਾਉਣੇ ਆ, ਮਸਾ ਮਸਾ ਬਣਦਾ। ਇੱਕ ਨਹੀਂ ਸੱਤ ਸੱਤ ਮਕਾਨ ਸੋਨੇ ਦੇ ਕੋਈ ਬਣਾ ਕੇ ਦਾਨ ਕਰ ਦੇ, ਤੇ ਜੇ ਕਿਤੇ ਸਿੱਖ ਨੂੰ ਸ਼ਬਦ ਸਿਖਾ ਦੇ, ਸ਼ਬਦ ਸੁਣਾ ਦੇ, ਸ਼ਬਦ ਦੇ ਲੜ ਲਾ ਦੇਵੇ, ਉਦੋਂ ਵੱਡਾ ਪੁੰਨ। ਸੱਤ ਸੱਤ ਸੋਨੇ ਦੇ ਮਕਾਨ ਬਣਾ ਕੇ ਦਾਨ ਕਰਨ ਨਾਲੋਂ ਇੱਕ ਸਿੱਖ ਨੂੰ ਸ਼ਬਦ ਸਿਖਾ ਦੇ, ਗੁਰੂ ਕੇ ਸ਼ਬਦ ਦੇ ਲੜ ਲਾ ਦੇਵੇ। ਇੱਕ ਹੋਰ ਗੱਲ ਕਹਿੰਦੇ ਨੇ, ਕਹਿੰਦੇ ਨੇ ਸਾਧਾਂ ਦੇ ਦਰਸ਼ਨ ਕਰਨ ਵਾਸਤੇ, ਮਹਾਤਮਾਵਾਂ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਆਤਮਾ ਦੇ ਦਰਸ਼ਨ ਕਰਨ ਵਾਸਤੇ ਲੋਕ ਤੀਰਥਾਂ ਤੇ ਭਟਕਦੇ ਨੇ, ਪਰ 20 ਵਾਰੀ ਕਿਸੇ ਸਾਧੂ ਦੇ ਦਰਸ਼ਨ ਕਰਨ ਜਾਣਾ ਇੱਕ ਪਾਸੇ ਤੇ ਕਿਸੇ ਗੁਰਸਿੱਖ ਨੂੰ ਮੁੱਠੀਆਂ ਭਰ ਕੇ ਸਵਾ ਦੇਣਾ ਇੱਕ ਪਾਸੇ। ਇਸ ਛੋਟੇ ਯਤਨ ਨਾਲ ਵੱਡਾ ਫਲ, ਬਹੁਤ ਵੱਡਾ ਮਹਾਤਮ ਹੈ। ਗੁਰੂ ਕੇ ਸਿੱਖ ਦੀ ਖੁਸ਼ੀ ਗੁਰੂ ਕੀ ਖੁਸ਼ੀ ਹੈ। ਔਰ ਇੱਕ ਵਾਰੀ ਐਸਾ ਹੋਇਆ ਸੀ, ਭਾਈ ਸੱਤਾ ਬਲਵੰਡ ਕੀਰਤਨ ਕਰਕੇ ਹਟੇ ਸਨ, ਉੱਠੇ ਤੇ ਅੱਗੋਂ ਬਾਬਾ ਬੁੱਢਾ ਜੀ ਮਿਲ ਗਿਆ। ਕਹਿਣ ਲੱਗੇ, ਭਾਈ ਸੱਤਾ ਅੱਜ ਮੈਂ ਪਛੜ ਗਿਆ, ਇੱਕ ਸ਼ਬਦ ਮੈਨੂੰ ਵੀ ਸੁਣਾ ਦੇ। ਕਹਿਣ ਲੱਗੇ, ਬਾਬਾ ਇਸ ਤਰ੍ਹਾਂ ਥੋੜਾ ਕੀਰਤਨ ਸੁਣਾਇਆ ਜਾਂਦਾ, ਉੱਥੇ ਆ ਕੇ ਸੁਣਿਆ ਕਰ। ਬਾਬਾ ਨਿਰਾਸ਼ ਹੋ ਕੇ ਜਾ ਬੈਠਾ, ਸੰਗਤ ਗੁਰੂ ਕੇ ਬਚਨ ਸੁਣ ਲਏ, ਸਾਹਿਬ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਲਏ। ਸ਼ਾਮ ਹੋਈ, ਕੀਰਤਨ ਕਰਨ ਆਉਣ ਬੈਠੇ, ਮਹਾਰਾਜ ਦੂਜੇ ਪਾਸੇ ਮੂੰਹ ਕਰਕੇ ਬੈਠ ਗਏ, ਪਰੇਸ਼ਾਨ ਹੋਏ, ਹੱਥ ਬੰਨੇ। ਮਹਾਰਾਜ ਕਹਿਣ ਲੱਗੇ, ਨਹੀਂ ਤੁਹਾਡਾ ਕੀਰਤਨ ਸੁਣਨਾ, ਤੁਸੀਂ ਮੇਰੇ ਸਿੱਖ ਨੂੰ ਸ਼ਬਦ ਨਹੀਂ ਸੁਣਾਇਆ, ਮੇਰੇ ਕੀ ਲੱਗਦੇ, ਮੇਰੇ ਸਿੱਖ ਦੀ ਖੁਸ਼ੀ ਨਹੀਂ ਲਈ, ਮੇਰੇ ਕੀ ਲੱਗਦੇ।

0: ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਵਿੱਚ ਥੋੜਾ ਬੋਲਾਂਗੇ। ਸਾਨੂੰ ਮਾਫੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪਵਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋਂ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਕੱਥੇ। ਪਰ ਕਈ ਸ਼ਬਦ ਥੋੜਾ ਔਖਾ ਟਿਊਨ ਹੈ, ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created with both of your ears. You consciously hear the sound going into your ears and it will change you and it will alter your life and your consciousness. So please, with love we're asking, with respect we're asking, to join us in this way. Sit straight and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chadh jande hai. We ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture, bilkul siddha baith ke, chonkri maar ke paave jithe jehde aasan vich baithna chahunde ho, tusi baitho, lekin ਬਿਲਕੁਲ ਸਰੀਰ ਹਿਲਾਣਾ ਨਹੀਂ ਹੈ। ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਕਿ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂੰ ਸਾ ਗਾਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਆ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਆ ਉਹ ਕਹਿੰਦੇ ਆ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਅ ਹੋਲੀ ਮੈਨ nose eyes ears mouths dasan dwar the other two you know what they are you have them everybody has it you're all holy just manjita jagjit right
0: shabad jehde bolange dasam paatsha da pani to chandi diwar kinni tera ant na paya ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀਵਾਰ ਚਾਂਦੀ ਦੀਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
1: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ

देख देख देख देख पंत की राज करेगा

ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਜਿਨ੍ਹਾਂ ਨੇ ਹਜ਼ੂਰ ਨੂੰ ਤਵੀ ਤੇ ਤੱਕਿਆ ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਠਾਠ ਹੋਰ ਹੀ ਅੱਜ ਸਰਕਾਰ ਦਾ ਏ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂਆਂ ਮਾਰਦਾ ਏ ਕਿਉਂਕਿ ਅੱਗ ਦਾ ਧੂਆਂ ਕੋਠੇ ਤੋਂ ਵੀ ਉੱਚਾ ਸੀ ਪਤਾ ਨਹੀਂ ਸ਼ਾਇਦ ਧੂਏ ਨੇ ਇਸ ਲਈ ਆਕਾਸ਼ ਤੇ ਇੱਕ ਛੱਤ ਬਣਾ ਲਈ ਕਿ ਇਹ ਪਾਣੀ ਦਾ ਲਾਲ ਚਾਨਣੀ ਥੱਲੇ ਬਹਿਣ ਵਾਲਾ ਅੱਜ ਇਹਦੇ ਲਈ ਚਾਨਣੀ ਮੈਂ ਹੀ ਬਣਾ ਦਿਆਂ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂਆਂ ਮਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ। ਪਰ ਇੱਕ ਗੱਲ ਹੋਰ ਵੀ ਹੈ ਇਸ ਪਾਣੀ ਦੇ ਲਾਲ ਲਈ ਪਵਿੱਤਰ ਕੋਮਲ ਸਰੀਰ ਜਿਹੜਾ ਮੱਖਣਾ ਨਾਲ ਪਾਲਿਆ ਹੋਇਆ ਅੱਜ ਅੰਮ੍ਰਿਤ ਵੇਲਾ ਹੈ ਮਾਂ ਪਾਣੀ ਗੋਦੀ ਵਿੱਚ ਪਾ ਕੇ

ਬਾਰ ਬਾਰ ਸਿਰ ਨੂੰ ਚੁੰਮ ਰਹੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਜਦੋਂ ਆਪਣੇ ਮਹੱਲਾਂ ਚ ਆਏ, ਭਾਨੇ ਜੀ ਕਹਿਣ ਲੱਗੇ ਅੱਜ ਸਮਝ ਨਹੀਂ ਆ ਰਹੀ। ਬੜਾ ਪਿਆਰਾ ਲੱਗ ਰਿਹਾ ਇਹ ਬਾਲਕ, ਦਿਲ ਕਰਦਾ ਇਹਦਾ ਸਿਰ ਚੁੰਮੀ ਜਾਵਾਂ, ਦਿਲ ਕਰਦਾ ਮੱਥਾ ਚੁੰਮੀ ਜਾਵਾਂ। ਪਿਆਰਾ ਤੇ ਅੱਗੇ ਵੀ ਲੱਗਦਾ, ਦਿਲ ਕਰ ਰਿਹਾ ਕਿ ਇਸ ਨੂੰ ਵੇਖੀ ਜਾਵਾਂ। ਘਰ ਦਾ ਕੋਈ ਕੰਮ ਨਾ ਕਰਾਂ, ਜਦੋਂ ਕਿਤੇ ਰਾਤ ਨੂੰ ਸੁਪਨਾ ਆਉਂਦਾ ਹੈ ਉਦੋਂ ਵੀ ਤਾਂ ਇਹੋ ਹੀ ਲਾਲ ਮੇਰਾ ਮੇਰੇ ਸਾਹਮਣੇ ਹੁੰਦਾ ਹੈ। ਪਤਾ ਨਹੀਂ ਅੱਜ ਕਿਉਂ ਪਿਆਰਾ ਲੱਗ ਰਿਹਾ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ, ਪਾਨੀ ਕੋਮਲ ਸਰੀਰ ਨਾ ਵੇਖ, ਇਹ ਜਿਤਨਾ ਕੋਮਲ ਸਰੀਰ ਹੈ, ਜਿਤਨਾ ਹੀ ਕੋਮਲ ਸਰੀਰ ਇਸ ਦਾ ਹੋ ਰਿਹਾ ਹੈ ਉਤਨੇ ਸਖਤ ਕਸ਼ਟ ਵੀ ਸਹਾਰੇਗਾ। ਇੱਕ ਵਾਰੀ ਆਖੋ ਪਿਆਰ ਨਾਲ, ਸਤਨਾਮ ਸ੍ਰੀ। ਇਹ ਸਿਰ ਤੈਨੂੰ ਅੱਜ ਇਸ ਲਈ ਪਿਆਰਾ ਲੱਗ ਰਿਹਾ ਹੈ, ਇਹਦੇ ਸਿਰ ਤੇ ਸ਼ਹੀਦਾਂ ਦਾ ਮਕਾਨ ਉਸਰੇਗਾ। ਇਹ ਤੇਰਾ ਲਾਲ, ਇਸ ਲਈ ਇਹਦਾ ਸਿਰ ਅੱਜ ਤੈਨੂੰ ਪਿਆਰਾ ਲੱਗ ਰਿਹਾ ਕਿਉਂਕਿ ਇਹ ਸਿਰ ਬੜਾ ਕੀਮਤੀ, ਇਹ ਐਸਾ ਪਰਉਪਕਾਰ ਕਰੇਗਾ। ਬੀਬੀ ਪਾਨੀ ਜਿਸਨੇ ਧੰਨ ਗੁਰੂ ਅਮਰਦਾਸ ਸਾਹਿਬ ਆਪਣੇ ਪਿਤਾ ਤੋਂ ਇੱਕ ਦਾਤ ਮੰਗੀ ਸੀ, ਕਹਿਣ ਲੱਗੀ ਪਾਤਸ਼ਾਹ ਇਹ ਦਾਤ ਘਰ ਅੰਦਰ ਰਹਿ ਜਾਏ। ਹਜ਼ੂਰ ਕਹਿੰਦੇ ਪਾਨੀ, ਦਾਤ ਮੰਗਣੀ ਤਾਂ ਸੌਖੀ ਹੈ ਪਰ ਜਿਹੜਾ ਵੀ ਇਸ ਨੂੰ ਝੋਲੀ ਵਿੱਚ ਪਵਾਏਗਾ ਉਹਦੇ ਲਈ ਕੁਝ ਇਮਤਿਹਾਨ ਨੇ। ਹਸੂਰ ਕਹਿੰਦੇ ਨੇ ਪਾਨੀ ਅੱਖਾਂ ਬੰਦ ਕਰ, ਤੈਨੂੰ ਇੱਕ ਚੀਜ਼ ਵਿਖਾਵਾਂ। ਬੀਬੀ ਪਾਨੀ, ਸਤਸੰਗਤ ਧਨ ਹੈ ਇਹ ਬੀਬੀ ਪਾਨੀ, ਅੱਖਾਂ ਬੰਦ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਦੇ ਸਾਹਮਣੇ ਬੈਠੀ, ਕੀ ਤੱਕਦੀ ਹੈ? ਅੱਖਾਂ ਬੰਦ ਨੇ, ਕੀ ਤੱਕਦੀ ਹੈ? ਇੱਕ ਬਹੁਤ ਵੱਡੀ ਹਵੇਲੀ ਹੈ, ਉਸ ਹਵੇਲੀ ਦੇ ਅੰਦਰ ਇੱਕ ਭੱਠੀ ਤਪਦੀ, ਇਹ ਨਜ਼ਾਰਾ ਵੇਖ ਰਹੀ ਬੀਬੀ ਪਾਨੀ। ਕਈ ਮਣਾਂ ਮੁਈ ਲੱਕੜਾਂ ਉਸ ਭੱਠੀ ਵਿੱਚ ਪਾਈਆਂ ਗਈਆਂ, ਉਹਦੇ ਤੇ ਇੱਕ ਲੋਹੇ ਦੀ ਤਵੀ ਰੱਖੀ ਗਈ। ਲੋਕ ਤਾਂ ਸੁਪਨਾ ਦੇਖਦੇ ਨੇ, ਬੱਚੀ ਪਾਨੀ ਜਿਹਦੇ ਸਿਰ ਤੇ ਪਿਤਾ ਗੁਰ ਅਮਰਦਾਸ ਸਾਹਿਬ ਮਹਾਰਾਜ ਦਾ ਹੱਥ ਹੈ, ਕੀ ਦੇਖਦੀ ਹੈ? ਇੱਕ ਤਵੀ ਹੈ। ਤਵੀ ਤਪ ਗਈ, ਬੜਾ ਸੁੰਦਰ, ਇੱਕ ਮਨਮੋਹਣਾ, ਇੱਕ ਮਨਮੋਹਣੀ ਤਸਵੀਰ ਵਾਲਾ ਤਵੀ ਦੇ ਉੱਪਰ ਬੈਠ ਗਿਆ।
ਬੀਬੀ ਪਾਨੀ ਚੌਂਕ ਪਈ। ਜਿਸ ਤਰ੍ਹਾਂ ਕੋਈ ਬੰਦਾ ਦਰਵ ਜਾਂਦਾ ਹੈ, ਅੱਖਾਂ ਖੋਲੀਆਂ, ਪਿਤਾ ਜੀ ਇਹ ਕੌਣ ਹੈ? ਮੈਂ ਤੱਕਿਆ ਕਿ ਬੜਾ ਕੋਮਲ ਸਰੀਰ, ਜਿਹੜਾ ਫੁੱਲਾਂ ਦੀ ਸੇਜਾ ਤੇ ਵੀ ਬੈਠੇ ਤੇ ਫੁੱਲਾਂ ਨਾਲੋਂ ਵੀ ਕੋਮਲ, ਫੁੱਲਾਂ ਦੀ ਸੇਜਾ ਤੇ ਵੀ ਬੈਠੇ, ਤੇ ਉਸ ਨੂੰ ਕੋਈ ਝਰੀਟ ਆ ਜਾਏ, ਇਹ ਕੌਣ ਹੈ? ਤਵੀ ਤੇ ਬਹਿਣ ਵਾਲਾ ਕੌਣ ਹੈ? ਤੇ ਧੰਨ ਗੁਰ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ, ਤੇਰਾ ਲਾਲ ਜਿਸ ਨੂੰ ਤੂੰ ਝੋਲੀ ਵਿੱਚ ਪਾਇਆ ਹੋਇਆ, ਅਜੇ ਇੱਥੇ ਬਸ ਨਹੀਂ, ਅਜੇ ਕੁਝ ਹੋਰ ਵੇਖ। ਤੱਕਿਆ ਇੱਕ ਬਹੁਤ ਵੱਡਾ ਕਿਲਾ ਹੈ, ਇੱਕ ਸੁੰਦਰ ਨੌਜਵਾਨ ਉਸ ਕਿਲੇ ਦੀ ਚਾਰ ਦੀਵਾਰੀ ਅੰਦਰ ਬੈਠਾ। ਪਿਤਾ ਜੀ ਇਹ ਕੌਣ ਹੈ? ਆਖਿਆ, ਗਵਾਲੀਅਰ ਦੇ ਕਿਲੇ ਵਿੱਚ ਤੇਰਾ ਪੁੱਤਰ। ਧੰਨ ਗੁਰ ਹਰਗੋਬਿੰਦ ਸਾਹਿਬ, ਇਹ ਤੇਰਾ ਪੋਤਰਾ ਗਵਾਲੀਅਰ ਦੇ ਕਿਲੇ ਵਿੱਚ, ਅਜੇ ਬਸ ਨਹੀਂ। ਕੀ ਤੱਕਿਆ ਕਿ ਇੱਕ ਚੌਂਕ ਹੈ, ਉਸ ਚੌਂਕ ਦੇ ਵਿੱਚ ਹਜ਼ਾਰਾਂ ਲੋਕ ਵੇਖ ਰਹੇ ਨੇ, ਤੇ ਕੋਈ ਸਿਰ ਝੁਕਾ ਕੇ ਖੜਾ ਸੀ, ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਬੀਬੀ ਪਾਨੀ ਕਹਿਣ ਲੱਗੀ, ਇਹ ਕੌਣ ਹੈ? ਤੇ ਕਹਿੰਦੇ ਨੇ, ਇਹ ਤੇਰਾ ਪੜਪੋਤਰਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਦਿੱਲੀ ਦੇ ਚਾਂਦਨੀ ਚੌਂਕ ਵਿੱਚ। ਪਰ ਅਜੇ ਤੱਕ ਬੀਬੀ ਭਾਨੀ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਨਜ਼ਾਰਾ ਕੀ ਵੇਖ ਰਹੀ ਹਾਂ। ਆਖਿਆ, ਕੁਝ ਹੋਰ ਵੇਖ, ਕਿਉਂਕਿ ਤੂੰ ਕਿਹਾ ਸੀ ਕਿ ਇਹ ਦਾਤ ਮੇਰੀ ਝੋਲੀ ਚ ਪਾ ਦਿਓ, ਬੱਚੀ ਇਹ ਦਾਤ ਪਵਾਣੀ ਤਾਂ ਬੜੀ ਸੌਖੀ ਹੈ। ਅਜੇ ਹੋਰ ਵੇਖ। ਕੀ ਵੇਖਿਆ? ਦੋ ਨੀਹਾਂ ਵਿੱਚ ਖੜੇ ਨੇ। ਥੋੜੀ ਦੇਰ ਬਾਅਦ ਇੱਟਾਂ ਦੀ ਕੰਧ ਉੱਪਰ ਆ ਰਹੀ ਹੈ। ਕਹਿਣ ਲੱਗੀ, ਪਿਤਾ ਜੀ ਇਹ ਕੀ ਹੈ? ਆਖਿਆ, ਬੱਚੀਏ ਇਹ ਵੀ ਤਾਂ ਤੇਰੀ ਸੰਤਾਨ ਹੈ, ਇਹ ਕੰਧਾਂ ਵਿੱਚ ਅਲੋਪ ਹੋ ਗਏ, ਚਮਕੌਰ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ, ਅਜੇ ਬਸ ਨਹੀਂ। ਕੀ ਦੇਖਿਆ ਕਿ ਇੱਕ ਮਾਹੀ ਦੇ ਗੁਣ ਗਾਉਂਦਾ ਹੋਇਆ, ਪੈਰਾਂ ਵਿੱਚ ਜੋੜਾ ਕੋਈ ਨਹੀਂ, ਇੱਕ ਜੰਗਲ ਵਿੱਚ ਕੰਡਿਆਂ ਤੇ ਸੈਰ ਕਰ ਰਿਹਾ, ਤਖਤ ਤੇ ਬਹਿਣ ਵਾਲਾ ਕੰਡਿਆਂ ਤੇ ਸੈਰ ਕਰ ਰਿਹਾ, ਕੁਛ ਗਾ ਰਿਹਾ ਸੀ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਪੈਰਾਂ ਵਿੱਚ ਛਾਲੇ ਨੇ, ਜਾਮਾ ਲੀਰੋ ਲੀਰ ਹੋ ਗਿਆ। ਸੱਚੇ ਪਾਤਸ਼ਾਹ ਇਹ ਕੌਣ ਹੈ?
ਆਖਿਆ ਇਹ ਵੀ ਤੇਰੀ ਸੰਤਾਨ ਹੈ। ਤੇ ਫਿਰ ਸਿਰ ਤੋਂ ਹੱਥ ਚੁੱਕ ਲਿਆ, ਆਖਿਆ ਬੱਚੀਏ ਜਿਹੜਾ ਵੀ ਇਸ ਦਾਤ ਨੂੰ ਝੋਲੀ ਵਿੱਚ ਪਵਾਏਗਾ, ਦਾਤ ਨੂੰ ਝੋਲੀ ਵਿੱਚ ਪਵਾਉਣ ਤੋਂ ਪਹਿਲਾਂ ਇਹ ਸਾਰੇ ਕਸ਼ਟ ਆਪਣੀ ਝੋਲੀ ਵਿੱਚ ਪਵਾਉਣੇ ਪੈਣਗੇ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਤੇ ਬੀਬੀ ਪਾਨੀ ਕਹਿਣ ਲੱਗੀ, ਪਾਤਸ਼ਾਹ ਇਹ ਜਿਹੜੀ ਦਾਤ ਹੈ, ਇਹ ਦਾਤ ਮੇਰੀ ਝੋਲੀ ਵਿੱਚ ਬਾਅਦ ਵਿੱਚ ਪਾਇਓ, ਪਹਿਲਾਂ ਇਹ ਸਾਰੇ ਕਸ਼ਟ ਮੈਨੂੰ ਮਨਜ਼ੂਰ ਨੇ, ਪਾ ਦਿਓ ਮੇਰੀ ਝੋਲੀ ਵਿੱਚ। ਅੱਜ ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ

ਸਾਡੇ ਲਈ ਤੇ ਹਜ਼ੂਰ ਨੇ ਹੁਕਮ ਕੀਤਾ ਕਿ ਤੁਸੀਂ ਠੰਡੀ ਲੱਸੀ ਪੀਣੀ ਹੈ, ਠੰਡਾ ਸ਼ਰਬਤ ਪੀਣਾ ਹੈ। ਤੇ ਆਪ ਹਜ਼ੂਰ ਨੇ ਤਵੀ ਤੇ ਆਸਣ ਲਾਇਆ ਹੋਇਆ। ਅੱਜ ਸਾਈ ਮੀਆਂ ਮੀਰ ਨੇ ਥੋੜਾ ਜਿਹਾ ਰੋਸ ਕੀਤਾ ਤੇ ਹਜ਼ੂਰ ਕਹਿੰਦੇ ਨੇ, ਇੱਕ ਜ਼ੁਲਮ ਭਾਵੇਂ ਜ਼ੁਲਮ ਕਰਦਾ ਹੋਵੇ, ਉਸ ਬਦਲੇ ਦੇਸ਼ ਦੁਖਾਈ ਦਾ ਨਹੀਂ। ਜ਼ੁਲਮ ਤਾਂ ਇੱਕ ਕਰ ਰਿਹਾ। ਆ ਪੜ੍ਹਦੇ ਹੋ ਨਾ ਤੁਸੀਂ ਸ੍ਰੀ ਸੁਖਮਨੀ ਸਾਹਿਬ, ਉਹਦੇ ਵਿੱਚ ਹਜ਼ੂਰ ਨੇ ਇੱਕ ਬਚਨ ਆਖਿਆ ਹੈ,

ਜਦੋਂ ਕਿਤੇ ਪੜਿਆ ਕਰੋ ਨਾ ਸੁਖਮਨੀ ਸਾਹਿਬ, ਉਦੋਂ ਇਹ ਸੋਚ ਕੇ ਪੜਿਆ ਕਰੋ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਸੁਣ ਰਹੇ ਨੇ।

ਇੱਕ ਮੁਸਲਮਾਨ ਵੀਰ ਨੇ ਕਲਮ ਚੁੱਕੀ ਤੇ ਤਵੀ ਦਾ ਹਾਲ ਲਿਖਣਾ ਸ਼ੁਰੂ ਕੀਤਾ। ਗੁਰੂ ਅਰਜਨ ਪਿਆਰੇ ਕਿਆ ਖੇਲ ਰਚਾਏ, ਉਹ ਕਹਿੰਦਾ ਇਹ ਉਹਨਾਂ ਦਾ ਖੇਲ ਸੀ। ਕੌਣ ਹੈ ਚੰਦੂ? ਇਤਿਹਾਸਕਾਰ ਨੇ ਇਤਿਹਾਸ ਲਿਖਦਿਆਂ ਲਿਖਦਿਆਂ ਚੰਦੂ ਤੇ ਦੋਸ਼ ਦਿੱਤਾ, ਜਹਾਂਗੀਰ ਤੇ ਦੋਸ਼ ਦਿੱਤਾ, ਲੇਕਿਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦਾਸ ਨੇ ਬਾਣੀ ਪੜ੍ਹੀ, ਕਿਸੇ ਪੰਕਤੀ ਵਿੱਚ ਵੀ ਕਿਸੇ ਨੂੰ ਉਲਾਂਭਾ ਨਹੀਂ ਦਿੱਤਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਵੀ ਥਾਂ ਤੇ ਕੋਈ ਉਲਾਂਭਾ ਨਹੀਂ ਦਿੱਤਾ। ਕਹਿੰਦੇ ਨੇ ਕਿ ਗੁਰੂ ਅਰਜਨ ਪਿਆਰੇ ਕਿਆ ਖੇਲ ਰਚਾਏ, ਤੇ ਤਵੀ ਕਿਸ ਤਰ੍ਹਾਂ ਦੀ ਸੀ? ਅੰਗਾਰੋਂ ਕੀ ਮਾਨੋ ਤਪੀ ਲੋਹ ਪਰ ਹੀ, ਜੋ ਬੈਠੇ ਹੋਵੇ ਹੈ ਸਮਾਧੀ ਲਗਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਦੇਗ ਵਿੱਚ ਆਸਣ ਲਾਇਆ, ਹਜ਼ੂਰ ਕਹਿੰਦੇ ਨੇ ਚੰਦੋ ਤੈਨੂੰ ਪਤਾ ਹੈ ਇੱਕ ਗੱਲ ਦਾ, ਇੱਕ ਸੋਨੇ ਦਾ ਢੇਲਾ, ਇੱਕ ਸੋਨੇ ਦੀ ਡਲੀ ਕਿਸੇ ਪੁਰਸ਼ ਨੇ ਚਾਹਿਆ ਕਿ ਇਸ ਡਲੀ ਦੇ 100 ਟੁਕੜੇ ਕਰਦੇ ਹਾਂ, ਉਸਨੇ ਉਸ ਡਲੀ ਦੇ 100 ਟੁਕੜੇ ਕਰ ਦਿੱਤੇ। ਹਜ਼ੂਰ ਕਹਿੰਦੇ ਨੇ ਚੰਦੂ 100 ਟੁਕੜਿਆਂ ਤੋਂ ਬਾਅਦ ਇਹ ਦੱਸ ਉਸ ਦੀ ਕੀਮਤ ਕਿਤਨੀ ਘਟੇਗੀ? ਚੰਦੂ ਲਾਜਵਾਬ ਸੀ, ਕਿਵੇਂ ਦੱਸੇ ਇੱਕ ਡਲੀ ਦੇ 100 ਟੁਕੜੇ ਕਰ ਦਿੱਤੇ, ਟੁਕੜੇ ਸਾਹਮਣੇ ਪਏ ਨੇ, ਹੈ ਤਾਂ ਸੋਨਾ ਪਰ ਸੋਨੇ ਦੇ ਟੁਕੜੇ ਹੋ ਗਏ। ਇਹੋ ਹੀ ਤਾਂ ਪਾਵਨ ਸਰੀਰ, ਤਖਤ ਤੇ ਬਹਿਣ ਵਾਲਾ ਅੱਜ ਚਾਰੇ ਪਾਸੇ ਸਰੀਰ ਦੇ ਛਾਲੇ ਹੋ ਗਏ, ਟੁਕੜੇ ਹੋ ਗਏ ਸਰੀਰ ਦੇ, ਸੋਨੇ ਦੇ ਟੁਕੜੇ ਹੋ ਗਏ। ਚੰਦੂ ਚੁੱਪ ਹੈ। ਹਜ਼ੂਰ ਕਹਿੰਦੇ ਚੰਦੂ ਜੇ ਕਿਸੇ ਸ਼ਰੀਫ ਨੂੰ ਮੁਸੀਬਤ ਵਿੱਚ ਪਾ ਦਿੱਤਾ ਜਾਏ, ਦੁੱਖਾਂ ਦੀਆਂ ਦੀਵਾਰਾਂ ਉਹਦੇ ਆਸੇ ਪਾਸੇ ਬਣਾ ਦਿੱਤੀਆਂ ਜਾਣ, ਉਹਦੀ ਸ਼ਰਾਫਤ ਕਿਤਨੀ ਕੁ ਘਟੇਗੀ? ਤਾਂ ਗੁਰਮੁਖ ਕਿਸੇ ਗੁਰਮੁਖ ਨੇ ਲਿਖਿਆ, ਸ਼ਰੀਫੋਂ ਕੀ ਮੁਸੀਬਤ ਮੇ ਸ਼ਰਾਫਤ ਕਮ ਨਹੀਂ ਹੋਤੀ। ਕੀ ਹੋਇਆ ਜੇ ਤੂੰ ਤਵੀ ਤੇ ਬਿਠਾ ਲੈ? ਕੀ ਹੋਇਆ ਜੇ ਤੂੰ ਉਬਲਦੀ ਦੇਗ ਵਿੱਚ ਬਿਠਾ ਲੈ? ਕੀ ਹੋਇਆ ਜੇ ਤੂੰ ਸਿਰ ਤੇ ਰੇਤ ਪਾਈ? ਕੀ ਹੋਇਆ ਜੇ ਸਰੀਰ ਤੇ ਛਾਲੇ ਹੋ ਗਏ? ਸ਼ਰੀਫੋਂ ਕੀ ਮੁਸੀਬਤ ਮੇ ਸ਼ਰਾਫਤ ਕਮ ਨਹੀਂ ਹੋਤੀ? ਕਰੋ ਸੋਨੇ ਕੇ 100 ਟੁਕੜੇ ਕੇ ਕੀਮਤ ਕਮ ਨਹੀਂ ਹੋਤੀ? ਭਲਾ ਕਦੇ ਸੋਨੇ ਦੀ ਵੀ ਕੀਮਤ ਘੱਟ ਹੋਈ? 100 ਟੁਕੜੇ ਨਹੀਂ, ਭਾਵੇਂ ਕੋਈ ਹਜ਼ਾਰਾਂ ਟੁਕੜੇ ਕਰ ਦੇਵੇ, ਕੀਮਤ ਨਹੀਂ ਘੱਟ ਹੁੰਦੀ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਹਜ਼ੂਰ ਕਹਿੰਦੇ ਨੇ ਮੀਆਂ ਮੀਰ ਜੀ, ਤੁਸੀਂ ਇਸ ਹਵੇਲੀ ਚੋਂ ਬਾਹਰ ਚਲੇ ਜਾਓ, ਕਿਉਂਕਿ ਸਾਕਾ ਬੜਾ ਦਰਦਨਾਕ ਹੈ। ਤੁਹਾਡੇ ਤੋਂ ਸਹਿਆ ਨਹੀਂ ਜਾਣਾ ਜਦੋਂ ਮੈਂ ਤਵੀ ਤੋਂ ਉੱਠ ਕੇ ਤੇ ਦੇਗ ਵਿੱਚ ਬੈਠਾਂਗਾ। ਮੀਆਂ ਮੀਰ ਜੀ ਕਹਿੰਦੇ ਨੇ ਪਾਤਸ਼ਾਹ, ਕਹਿਣ ਲੱਗਾ ਅਮੀਰੀ ਕੀ ਤੋ ਐਸੀ ਕੀ ਕਿ ਆਪਣਾ ਘਰ ਲੁਟਾ ਬੈਠੇ, ਫਕੀਰੀ ਕੀ ਤੋ ਐਸੀ ਕੀ ਤੇ ਤੇਰੇ ਦਰ ਪੇ ਆ ਬੈਠੇ। ਹੁਣ ਤਾਂ ਮੈਂ ਤੇਰੇ ਦਰ ਦਾ ਪੁਜਾਰੀ ਹਾਂ, ਭਾਵੇਂ ਤਵੀ ਤੇ ਬੈਠ ਭਾਵੇਂ ਦੇਗ ਵਿੱਚ ਬੈਠ, ਤੂੰ ਹੀ ਸੁੱਖ ਦੇਣ ਵਾਲਾ ਹੈ, ਤੂੰ ਹੀ ਦੁੱਖ ਦੇਣ ਵਾਲਾ। ਆਓ ਸਤ ਸੰਗਤ, ਆਖਰੀ ਪੰਕਤੀ ਸਾਰੇ ਪੜ੍ਹੀਏ, ਇਤਨੀ ਸੇਵਾ ਪ੍ਰਵਾਨ ਕਰਨੀ। ਕੋਈ ਵੀ ਰਸਨਾ ਖਾਲੀ ਨਾ ਰਵੇ।

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਰ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈ ਹੈ ਜਿਸ

ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਈ, ਧਰਮ ਹੇ ਸੀਸ ਦਿੱਤੇ ਬੰਦ ਬੰਦ ਕੁਟਵਾਏ, ਪੁੱਠੀਆਂ ਖਲਾਂ ਲੁਹਾਈਆਂ, ਉਬਲਦੀਆਂ ਦੇਗਾਂ ਚ ਬੈਠੇ, ਅਸਹਿ ਤੇ ਕੈਕਟ ਸਹਾਰਦਿਆਂ ਆਇਆ, ਸਿੱਖੀ ਸਿਰਕ ਨਹੀਂ ਹਾਰਿਆ, ਮਨ ਅਡੋਰ ਰੱਖਿਆ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ, ਹਜ਼ੂਰ ਦੇ ਚਰਨ ਕਮਲਾਂ ਪਾਸ, ਸਿੱਖ ਪੜਦੇ ਸੁਣਦੇ ਸਰਬੱਤ ਲਾਏਵੰਦ।

سلجھانا اس کو آتا نہیں۔ اور آتمک جیون جینے کے لیے سلجھانا بہت اتی ضروری ہے، اتیانت ضروری ہے۔ دیکھنا کیسی الجھنے ہیں، پتر شبد میں بتایا شری روپی کنواں ہے، کوٹا ایک شری روپی کنواں ہے، جو کیسی الجھنے ہیں، کیسے سلجھیں گی؟ اپنے آپ تو سلجھیں گی نہیں۔ شری روپی ایک کنواں ہے، اس کنویں میں پانچ چرخی لگی ہوئی ہیں، پانچ گیان اندروں کی، اور ایسی بدھی جو وویک نہیں، جو برے اور بھلے کی وچار کرنے والی نہیں، وہ اس شری روپی کنویں سے ایک ٹوٹی ہوئی رسی، ٹوٹی ہوئی لاج کے ساتھ بری واسناؤں کا پانی بھرتی جا رہی ہے۔ اور دیکھنا رسی تو ٹوٹی پڑی، لیکن ٹوٹتی جا رہی ہے، لیکن شری روپی کنویں سے ایسی بدھ جو ببیک نہیں، وہ مندی واسناؤں کا، وکاروں کا، برے کرموں کا پانی بھر رہی ہے، پرتی جا رہی ہیں۔ ایک پتر شبد میں اور بولا، اوہ جے دس سے کھوہڑی کون لاج بہاری، لاج گھڑی سو ٹوٹ پڑی، اوٹ چلی پنہاری۔ پنہاری کیا کرے گی؟ جب رسی ٹوٹ جائے گی، لاج ٹوٹ جائے گی، کیا ملے گا آپ کو؟ آخر کار تو پچھتانا ہی پڑے گا۔ ایسے ہی الجھنے ہیں ہماری جیون میں، دیکھنا کسی کی 20 سال کی لاج ٹوٹ گئی، کسی کی 30 سال کی، کسی کی 40 سال کی، کسی کی 50 سال کی، کسی کی 60 سال کی، کم ہو گئی آنکھوں والی۔ اتنا بوڑھا ہو گیا، ابھی بھی بری واسناؤں کا پانی پڑتا ہے، ابھی بھی وکاروں کا پانی پڑتا ہے، ابھی بھی اس کو شانتی نہیں۔ دیکھنا ہم جیون میں کتنا کچھ کھا گئے ہوں گے، کتنا پانی پیا ہوگا، کتنا بھوجن لیا ہوگا، کتنے میوے کھائے ہوں گے، اس کا کوئی لیکھا جوکھا ہے؟ سب کچھ کھا کر بھی ہم بھوکے کے بھوکے ہیں۔ آنکھوں بھائی اتنا بوڑھا ہو گیا، 60 سال کی رسی ٹوٹ گئی، آنکھوں میں تو دکھائی نہیں دیتا، تھاکے نین سرون تھاکے، تھاکی سندر کایا جرا ہاک دی سب مت تھاکی، ایک نہ تھاک سمایا۔ اکھاں آنکھیں جواب دے گی، دیکھتا کم ہے، کانوں میں سنائی نہیں دیتا۔ آج جو جیب ہے بولتی نہیں، تتلاتی ہے۔ مات کو کیا ہو گیا؟ بوڑھے کی مات کو سب بولتے ہیں، یہ تو بوڑھا ہو گیا، اس کی تو جو بدھی ہے نا، اس کی مات بھی 72 کی ہو گئی۔ جی بوڑھے کو تو ہم سوچ بھی سوچنی ٹھیک نہیں آتی، سب کچھ اس کا کم ہو گیا، بل کم ہو گیا، اس کے جو گیان اندرے وہ ساتھ نہیں دیتے، کرم اندرے بھی ساتھ نہیں دیتے، لیکن ابھی بھی مایا کا موہ نہیں ٹوٹا۔ آنکھوں بھائی کرو ابھی بھی مایا کے موہ کی جال کے گرفت میں اپنے آپ کو باندھا ہوا ہے۔
एक ना थाक समाया। एक पितृ शब्द में और बोलते हैं, एक कुआं में एक गिर गया, बहुत अंधेरा था, उसको अचानक अचनचेत एक लज एक रस्सी हाथ में आ गई। उसने सोचा काम बन गया, अब तो बाहर निकल आएंगे। क्या देखा, जब ऊपर चढ़ने लगा उस बंधी हुई रस्सी को पकड़कर, वहां एक तुपका तुपका तुपका शहद का डिग रहा था, माखियों का डिग रहा था, वो उसकी जबान में आ गिरा, उसको मीठा लगा। उसने सोचा कोई बात नहीं, बाहर तो फिर आ जाएंगे, पहले हम मीठा खा लें। वो मीठा खाने में मस्त हो गया। इतने में क्या हुआ, जहां पर वो रस्सी बनी हुई थी वहां एक चिट्टा चूहा एक काला उस रस्सी को काट दिया, वो खूह में डिग पड़ा। ऐसे सतगुरु बोलते हैं, अन दिन मूसा लाज चुकाई, गिरत कूप में खाए मिठाई। देखना संसार रूपी कुएं में हम गिर पड़े हैं, श्वासों की रस्सी हमें मिली। इस मनुष्य जामे को सफल बनाने के लिए हम तो अपनी जीभ के चस्कों, पदार्थों के लोभ के इतने मस्त हो गए हम कि श्वासों रूपी लस्सी तो टूट गई पर हासिल कुछ नहीं किया। ऐसे एक दृष्टांत एक महात्मा देते थे हमें, जब हम छोटे थे, कहते एक सांप के मुख में एक मेंढक आ गया। उस मेंढक ने अपना मुख खोल लिया, दूसरे मेंढक ने पूछा ये क्या करें, आप तो मरने लगे हैं तो आपने मुंह क्यों खोला। कहते क्या पता मरते मरते कोई मच्छर मुंह में आ जाए। ऐसा हमें बताया गया, बूढ़ा तो हो गया, देखना किसी समय भी अंत काल आ सकता है। आखो भाई करो, पर हम ऐसी उलझन में बंधे हुए हैं कि हमें आयु तो कम हो रही है लेकिन वो बुरे विकार कम नहीं हुए। वो ऐसे ही है, देख लेना किसी को ये बताओ, कभी कह कर देख लेना, अरे भाई नाम जप ले, आखो भाई करो, बहुत कुछ खा लिया पी लिया, अब तो नाम जप ले, किसको पूछ ले। हम भी कहते हैं आप भी पूछ कर देख ले, हम पूछते हैं एक ही हमें उसका जवाब मिलता है, क्या करें अभी नहीं, अभी तो हमने बहुत काम करने हैं, अपने कुटुंब को पालना है, उसको काम लगाना है, अभी तो हमारे सिर पर हमारे कंधों पर बहुत जिम्मेदारियां हैं, हमारे कंधों पर। हम सब काम कर लें फिर हम नाम जपेंगे, पहले तो काम तो मुका लें। काम मुका लेंगे, अपनी जिम्मेवारियों को पूरा कर लेंगे, जिम्मेदारियों को तो फिर कर लेंगे, नाम जप लेंगे। लेकिन उससे ये पूछना चाहिए, क्या किसी ने गारंटी ली हुई है कि हम बूढ़े होकर मरेंगे। किसे ने ऐसी गारंटी ली है कि हम सब जिम्मेवारियों को पूरा कर मरेंगे। हमने तो देखा है केते गर्भ गले, हमने देखा कितने बालिक कितने जवान जौवन भर में चले गए संसार से। पितृवाणी में क्या है, नए बाहर एक नए जोबन, नए बिरदी कछ बंद,
ਉਹ ਵੇਲਾ ਨਹਿ ਬੁੱਝੀ ਹੈ ਜੋ ਆਏ ਪਰੈ ਜਮ ਫਨ। ਕਿਤਨੇ ਆਏ ਕਿਤਨੇ ਚਲੇ ਗਏ, ਯੇ ਵੀ ਬਤਾਇਆ ਗਿਆ। ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ, ਜੋ ਜਨਮੈ ਸੋ ਜਾਨੋ ਮੂਆ, ਗੋਬਿੰਦ ਭਗਤ ਅਸਤਰ ਹੈ ਥੀਆ। ਦੇਖਣਾ, ਜਬ ਕਿਸਾਨ ਬੋਤਾ ਹੈ ਨਾ, ਉਸਕੋ ਯੇ ਯਕੀਨ ਹੈ, ਭਰੋਸਾ ਹੋਤਾ ਹੈ ਕਿ ਜੋ ਮੈਂ ਬੋਆ ਹੈ ਉਸਕੋ ਕਾਟਨਾ ਜ਼ਰੂਰ ਹੈ। ਹਰ ਕਿਸਾਨ ਜੋ ਵੀ ਹੋ, ਜੋ ਧਰਤੀ ਮੇਂ ਬੋਤਾ ਹੈ, ਐਸਾ ਭਰੋਸਾ ਕਰਤਾ ਹੈ, ਏਕ ਦਿਨ ਉਸਕੋ ਕਾਟਨਾ ਹੈ। ਜੋ ਜਨਮੇ ਸੋ ਜਾਨੋ ਮੂਆ, ਐਸੇ ਹੀ ਜਿਸਨੇ ਜਨਮ ਲੈ ਲਿਆ, ਯਕੀਨ ਕਰਨਾ ਉਸਨੇ ਇੱਕ ਦਿਨ ਮਰਨਾ ਵੀ ਜ਼ਰੂਰ ਹੈ। ਜਿਸਨੇ ਵੀ ਜਨਮ ਲੈ ਲਿਆ ਉਹ ਮਰੇਗਾ। ਜਬ ਹਮ ਨੇ ਦੇਖਾ ਇੱਕ ਖੇਤ ਮੇਂ ਇੱਕ ਖੇਤ ਕਾਰਖ ਵਾਲਾ ਕਿਸਾਨ ਨੇ ਵਹਾਂ ਪਰ ਬਿਠਾ ਦਿਆ ਰਾਖੀ ਕਰਨੇ ਕੇ ਲੀਏ। ਜਦ ਰਾਖੀ ਕਰਨੇ ਕੇ ਲੀਏ ਵੋ ਗਿਆ, ਉਸਕੇ ਜਾਣੇ ਸੇ ਪਹਿਲੇ ਉਸ ਖੇਤ ਮੇਂ ਐਸੀ ਫਸਲੇ ਥੀ ਜਿਨ ਕੋ ਐਸੇ ਫਲ ਲੱਗੇ ਹੋਏ ਥੇ ਜੋ ਪੱਕ ਰਹੇ ਥੇ। ਔਰ ਉਸਕੇ ਜਾਣੇ ਸੇ ਪਹਿਲੇ ਐਸਾ ਵੀ ਦੇਖਾ ਉਸਨੇ, ਐਸੀ ਫਸਲੇ ਵੀ ਥੀ ਜਿਨਕੋ ਫੂਲ ਆਏ ਹੋਏ ਥੇ, ਫੂਲੋ ਨੇ ਫਲ ਬਣਨਾ ਥਾ। ਉਸਨੇ ਦੇਖਾ ਐਸੀ ਫਸਲੇ ਵੀ ਥੀ ਜੋ ਧਰਤੀ ਮੇਂ ਪੁੰਗਰ ਰਹੀ ਥੀ, ਉਸਕੇ ਸਾਹਮਣੇ ਵੀ ਬੋਈ ਗਈ। ਦੇਖੋ ਰਖਵਾਲਾ ਤੋ ਖੇਤ ਕੀ ਰਾਖੀ ਕਰਤਾ ਹੈ। ਕਿਸੀ ਕੋ ਵੀ ਖੇਤ ਮੇਂ ਅੰਦਰ ਨਹੀਂ ਜਾਣੇ ਦੇਤਾ। ਕੱਚੀ ਫਸਲ ਤੋ ਕਿਆ ਉਹ ਪੱਕੀ ਵੀ ਕਾਟਨੇ ਨਹੀਂ ਦੇਤਾ। ਲੇਕਿਨ ਖੇਤ ਕਾ ਮਾਲਕ ਆ ਜਾਤਾ ਹੈ, ਖੇਤ ਕਾ ਮਾਲਕ ਆਕਰ ਉਸ ਖੇਤ ਮੇਂ ਜਾਤਾ ਹੈ, ਰਾਖੀ ਕਰਨੇ ਵਾਲਾ ਉਸਕੋ ਸਲਾਮ ਵੀ ਬੁਲਾਤਾ ਹੈ। ਰਾਖੀ ਕਰਨੇ ਵਾਲੇ ਕੇ ਸਾਹਮਣੇ ਸਾਹਮਣੇ ਕਿਆ ਹੋ ਰਹਾ ਹੈ ਉਹ ਦੇਖਤਾ ਹੈ। ਇਹ ਮਾਲਕ ਕੇ ਕਿਆ ਹੋ ਗਿਆ, ਇਸ ਕਿਸਾਨ ਕੋ ਕਿਆ ਹੋਗਾ, ਇਹ ਪੱਕੀ ਫਸਲ ਕੀ ਬਜਾਏ ਕੱਚੀ ਕਿਉਂ ਕਾਟ ਰਹਾ ਹੈ। ਲੇਕਿਨ ਰਾਖੀ ਕਰਨੇ ਵਾਲਾ ਮਜਬੂਰ ਹੈ, ਵੋ ਤੋ ਯੇ ਬੋਲਤਾ ਹੈ, ਯੇ ਮਾਲਕ ਹੈ, ਇਸਕੇ ਆਗੇ ਹਮ ਕਿਆ ਕਰ ਸਕਤੇ ਹੈ, ਇਸਕੋ ਕੈਸੇ ਸਮਝਾ ਸਕਤੇ ਹੈ, ਐਸੇ ਨਾ ਕਰੋ ਐਸੇ ਕਰੋ। ਐਸੇ ਹੀ ਜਬ ਹਮ ਸੰਸਾਰ ਮੇਂ ਆਏ, ਹਮਾਰੇ ਆਨੇ ਸੇ ਪਹਿਲੇ ਹਮਾਰੇ ਬਜ਼ੁਰਗ ਮਾਤਾ ਪਿਤਾ ਦਾਦਾ ਦਾਦੀ ਆਦਿਕ ਐਸੇ ਬਜ਼ੁਰਗ ਆਏ ਹੋਏ ਥੇ, ਹਮਾਰੇ ਆਨੇ ਸੇ ਹਮਾਰੇ ਘਰ ਮੇਂ ਬਹਿਨੇ ਆਈ, ਆਖੂ ਵਾਹਿਗੁਰੂ, ਮੇਰੇ ਭਾਈ ਆਏ, ਮੇਰੇ ਆਨੇ ਸੇ ਮੇਰੇ ਘਰ ਮੇਂ ਬੇਟੀ ਆਈ, ਬੇਟੇ ਆਏ। ਦੇਖੋ ਹਮ ਆਏ, ਸਭ ਪਰਿਵਾਰ ਦੇਖਾ, ਕਿਸੇ ਕੀ ਕਿਹਾ ਮਜਾਲ ਹੈ, ਹਮਾਰੇ ਕਿਸੇ ਛੋਕਰੇ ਕੋ ਕਿਸੇ ਬਜ਼ੁਰਗ ਕੋ ਕੋਈ ਬੋਲ ਸਕੇ, ਹਮ ਝਗੜਾ ਕਰਤੇ ਹੈ। ਲੇਕਿਨ ਜਬ ਮਾਲਕ ਪ੍ਰਭੂ ਆਪ ਆ ਜਾਤਾ ਹੈ, ਉਹ ਕਿਆ ਕਰਤਾ ਹੈ, ਕਭੀ 5 ਸਾਲ ਕਾ ਬੂਟਾ ਲੈ ਜਾਤਾ ਹੈ, ਕਭੀ 10 ਸਾਲ ਕਾ ਲੈ ਜਾਤਾ ਹੈ, ਕਭੀ 50 ਸਾਲ ਕਾ ਲੈ ਜਾਤਾ ਹੈ, ਕਭੀ 60 ਸਾਲ ਕਾ ਲੈ ਜਾਤਾ ਹੈ। ਹਮ ਕਿਆ ਕਰੇ, ਹਮ ਤੋ ਯਹੀ ਬੋਲਤੇ ਹੈ, ਜਿਸ ਠਾਕਰ ਸਿਓ ਨਾ ਹੀ ਚਾਰਾ, ਤਾਂ ਕੋ ਕੀਜੈ ਸਤ ਨਮਸਕਾਰ। ਹਮ ਤੋ ਯਹੀ ਬੋਲਤੇ ਹੈ, ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀ ਹੈ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ,
जित है बोलन हारी है, तित है चंगी चुप। जिथे बहस नहीं कर सकते, आगे कुछ नहीं कह सकते, वहां पर तो चुप ही करनी पड़ती है। ऐसे भी हो जाता है खेत वहां पर ही रह जाए, रखवाले को ही ले जाए। ऐसे भी हो जाता है परिवार यहां ही, हम अपने आप को उस परिवार का मुखी मानते थे, वो मुखी को ही ले जाता है। इसलिए समझाते हैं, आप तो कहते अभी तो नहीं, हम जिम्मेदारियों को पूरा कर कर मरेंगे, फिर नाम जप लेंगे। अरे भाई कैसे जपेगा, जब नैनो नीर पहे तन खीना, पे केस तुदवानी, रूदा कांठ शब्द नहीं उचरे, अब क्या करे परानी। जब आपका गला खाऊं खाऊं करेगा फिर जप लेगा, आंखों में पानी निरंतर बढ़ेगा बहेगा फिर जप लेगा, नहीं जप सकेगा। कहते अरे भाई मैं आपको बात बताता हूं, आपने तो क्या करना है, क्या निभाना है, आपके जो शरीर के अंग है ना, उन अंगों ने ही आपको वेला कर देना है। भाई गुरदास भी बोले, अन्ना लूला पिंगला, तन थक्का मन दै दिसता है। आंखें होते हुए अंधा हो गया, पैर होते हुए लंगड़ा हो गया। मैंने तो देखा, आपने देखा है, जब बालक था तब भी सहारे की जरूरत होती थी, बूढ़ा हो गया अब भी। बालक अवस्था में दांत नहीं थे, बूढ़ा हुआ तब भी। बालक अवस्था में भी कांपता था, बूढ़ा हुआ तब भी। बालक अवस्था में तत्लाती जबान से मांगता था, बूढ़ा हुआ तब भी। अरे सोचो भाई, जब नाम जपने का समय है क्यों नहीं जपते। आखो भाई ऐसी उलझन में बंधा हुआ, आज कह रहे हैं, कायरे मन बिखिया बन जाए, विषय विकारों के जंगल में क्यों जा रहा है। आखो भाई गुरु, अरे नाम क्यों नहीं लेता परमात्मा का, जिसने आपकी हर समय सहायता की है, सहाय हुआ है, आगे भी होगा। भूलो रे ठग मूरी खाए, एक बात मैं आपको बताता हूं, ऐसे लगता है इस मनुष्य ने परमपिता परमात्मा को गवाया नहीं, भुलाया है। आखो भाई गुरु, मैं फिर बोल दूं, इस मनुष्य ने प्रभु को गवाया नहीं, भुलाया है। देखना जी, हमने गवा दिया होता ना, एक बुरकी भी हम मुख में नहीं डाल सकते। आखो भाई गुरु, उसको गवाकर तो हम एक कदम भी नहीं चल सकते, उसको गवाह कर तो हम बोल भी नहीं सकते, देख भी नहीं सकते, उसको गवाह कर को तो जी भी नहीं सकते। यह सच्चाई बात है, हमें उसको गवाया नहीं भुलाया है। आखो वाहिगुरु, जब हम ये बोलते हैं भुलाया है, ते पितर वाणी में ऐसा संकेत दिया है, ए भूला नहीं भुलाया गया है। आखो वाहिगुरु, भूलो रे। भगत जी ने कमाल कर दी, बिस्माती विचार प्रकट कर दिए। आखो वाहिगुरु, भूलो रे, देखना ये भूला नहीं, इसको भुलाया गया है। मानमुख भूले भुलाई है, भूली थोर ना कर।
سوال کرنے والے یہ کرتے ہیں، آپ کہتے ہیں بھلایا گیا تو کس نے بھلایا ہے؟ آخو بھائی آپ نے یہ بولا کہ پولا نہیں بھلایا گیا ہے تو کس نے بھلایا؟ تا صاحب کہتے ہیں بابا مایا بھرم بھلائے، آخو بھائی اس کو مایا نے بھلا دیا، مایا نے پلاوڑوں سے پلا دیا، بلاوڑے بھلی پل پل پچھو تانی پھر چھوڑ اڑی ستی پھر کی سار نہ جانی، اے مایا کے پلاوڑوں میں پول گیا۔ پھر سوال کرتے ہیں یہ تو 84 لاکھ جنوں کا سردار تھا، اس کو تو سب بولتے تھے بہت سندر، بہت چتر، بہت سیانا، یہ پولا کیوں؟ کیوں بلاوڑے میں آیا؟ آخو بھائی یہ پلاوڑے میں کیوں بھولا اور کیسے بھولا؟ جب ہمیں یہ بولا بھولو رے ٹھگ موری کھائے، آخو بھائی اس کو مایا نے کیسے پلا دیا؟ کہتے ہوا کیا، اس مایا نے اس کو ٹھگ موری ٹھگ بوٹی سنگا دی۔ آخو بھائی جی ایسے سمجھ لیں کہ اس مایا نے اس کو ٹھگ بوٹی کھلا دی، ٹھگ اوری بولو رے ٹھگ موری کھائے، اے پلاوڑوں میں آ کر پول گیا، اس نے مایا کی ٹھگ موری کھا لی، ٹھگ بوٹی کھا لی۔ کہتے پھر کیا ہوا؟ کہتے رتن پدارتھ کھویا ٹھگیا مٹھا جائے۔ کہتے ہوا کیا، جب اس نے ٹھگ بوٹی کھائی تو اس کا رتن پدارتھ گیان کا پدارتھ جو اس کو سوج تھی وہ جاتی رہی، یہ تو یہ بھول ہی گیا کہ میں انسان بھی ہوں کہ نہیں، یہ بھول ہی گیا کہ میں منش بھی ہوں کہ نہیں۔ دیکھنا من کر کے منش ہے، تن کر نہیں، منش ہوتا ہی من کر، جی اگر من والا منک ہو کر منش ہو کر من کو نہیں پہچانتا صرف تن کو پہچانتا ہے تو اس کی برتی پشو برتی ہے، جی من والا منش ہو کر آتما کو جانتا ہے تو مہاتما ہے، جب ہم من والے منش ہو کر صرف تن کو دیکھیں گے من ہمارا جرم میلا ہوگا، جب من والا منش من کو آتما کی اور لے جاتا ہے تو من نرمل ہو جائے گا۔ ہمارا من میلا کیوں ہے کہ ہم تن کی طرف چکاؤ رکھتے ہیں، شریروں کی طرف چکاؤ رکھتے ہیں، شریروں کو دیکھتے ہیں، شریر میں رہنے والے کو نہیں؟ آنکھوں بھائی ہم شریروں کو تو پہچانتے ہیں، جو شریر میں آپ نارائن رہتا ہے اس کو پہچانتے ہی نہیں، آنکھوں بھائی جو اس مندر میں بھگوان رہتا ہے اس کو تو پہچانتے نہیں۔ تو پھر من میلا ہوتا ہے، اس کے پہچانے تو بنا میلا ہوگا، ضرور ہوگا، ہوتا رہے گا۔ آخو واہ کرو، آخو واہ کرو، واہ کرو۔ اب کہتے ہیں کہ یہ بہت سیانا تھا، 84 لاکھ جونوں کا سردار، پھر اس نے یہ ٹھگ موری کیوں کھائی؟ تو آج کے شبد میں کہتے ایسے ہوا جیسے مین پانی میں رہے کال جال کی سدھ نہ لہے، جیسے مچھلی پانی میں رہتی ہے، پانی میں رہ کر بھی یہ نہیں جان سکی کہ پانی ہمارا جیون ہے، یہ بھی نہیں جان سکی یہ جو جال ڈالا گیا ہے یہ ہماری موت ہے۔ میں نہیں کہتا، ستگرو کہتے ہیں
ਮੱਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ, ਅਤ ਸਿਆਣੀ ਸੁੰਦਰੀ ਕਿਉਂ ਕੀਤੋ ਵਿਸਾਹ, ਕੀਤੇ ਕਾਰਨ ਪਾਖੜੀ ਕਾਲ ਨਾ ਟਲੈ ਸਿਰਾ। ਹੁਣ ਆਪਣੇ ਕੀਤੇ ਕਾਰਨ ਪਕੜੀ ਗਈ ਹੈ, ਬੜੀ ਸੁੰਦਰ ਸੀ, ਸਿਆਣੀ ਸੀ। ਸਤਿਗੁਰ ਕਹਿੰਦੇ ਇਸਨੇ ਭਰੋਸਾ ਕਿਉਂ ਕੀਤਾ? ਅਗਲੀ ਪੰਕਤੀ ਵਿੱਚ ਬੋਲੇ ਭਗਤ ਜੀ, ਜੇ ਬਾ ਸਵਾਦੀ ਲੀਲਤ ਲੋਹ, ਆਪਣੇ ਜੀਭ ਦੇ ਸਵਾਦਾਂ ਕਰਕੇ ਮਾਰੀ ਗਈ। ਇਹ ਮੱਛਲੀ ਆਪਣੇ ਜੀਭ ਦੇ ਸਵਾਦਾਂ ਕਰਕੇ ਮਾਰੀ ਗਈ, ਐਸੀ ਜੀਭ ਦੇ ਸਵਾਦਾਂ ਕਰਕੇ ਮਾਰੀ ਗਈ ਕਿ ਲੋਹੇ ਦੀ ਕੁੰਡੀ ਨੂੰ ਹੀ ਨਿਗਲ ਗਈ ਤੇ ਸ਼ਿਕਾਰੀ ਦੇ ਜਾਲ ਵਿੱਚ ਫਸ ਗਈ। ਆਖੋ ਜੇ ਬਾ ਸਵਾਦੀ ਲੀਲਤ ਲੋਹ, ਲੋਹੇ ਦੀ ਕੁੰਡੀ ਨੂੰ ਨਿਗਲ ਗਈ। ਤੇ ਸਾਹਿਬ ਬੋਲੇ, ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਆਖੋ ਵਾਹਿਗੁਰੂ, ਜਿਵੇਂ ਮੱਛੀ ਤੇ ਜਾਲ ਪੈ ਜਾਂਦਾ ਹੈ। ਆਖੋ ਵਾਹਿਗੁਰੂ, ਅਚਿੰਤਾ ਹੀ। ਇਸੇ ਤਰ੍ਹਾਂ ਸਮਝਾਤੇ ਹੈ ਹਮੇ, ਐਸੇ ਕਰੋ। ਆਖੋ ਵਾਹਿਗੁਰੂ, ਐਸੇ ਕਰੋ ਭਾਈ। ਇਹ ਮਨੁੱਖ ਵੀ ਨਹੀਂ ਜਾਣ ਸਕਾ ਕਿ ਪਰਮਾਤਮਾ ਕੀ ਬੰਦਗੀ ਹਮਾਰਾ ਜੀਵਨ ਹੈ, ਮਾਇਆ ਕਾ ਜਾਲ ਹਮਾਰੀ ਮੌਤ ਹੈ। ਜੇ ਜਾਣ ਲੇਤਾ ਤੋ ਪਰਮਾਤਮਾ ਕੀ ਬੰਦਗੀ ਮੇ ਲੀਨ ਹੋ ਜਾਤਾ, ਔਰ ਜੀਭ ਕੇ ਚਸਕੋਂ ਔਰ ਪਦਾਰਥੋਂ ਕੇ ਭੋਗੋਂ ਕੇ ਲਾਲਚ ਮੇ ਨਾ ਆਤਾ। ਐਸੇ ਬੋਲੇ ਹੈ ਭਗਤ ਨਾਮਦੇਵ ਜੀ, ਜੈਸੇ ਇਹ ਮੱਛਲੀ ਜੀਭ ਕੇ ਸਵਾਦੋਂ ਕੇ ਕਾਰਨ ਪਾਕਰੀ ਗਈ, ਸ਼ਿਕਾਰੀ ਕੇ ਜਾਲ ਮੇ ਆ ਗਈ, ਤੈਸੇ ਹੀ ਇਹ ਮਨੁੱਖ ਪਦਾਰਥੋਂ ਕੇ ਭੋਗੋਂ ਔਰ ਜੀਭ ਕੇ ਚਸਕੋਂ ਲਭ ਔਰ ਲੋਭ ਕੀ ਗ੍ਰਿਫਤ ਮੇ ਬੰਧਾ ਹੁਆ। ਐਸੇ ਕਨਕ ਕਾਮਨੀ ਬਾਂਧਿਓ ਮੋਹ, ਸੁੰਦਰ ਇਸਤਰੀ ਔਰ ਪਦਾਰਥ ਸੋਨਾ ਆਦਿਕ ਇਸ ਦੇ ਮੋਹ ਪਾ ਮਾਇਆ ਦੇ ਮੋਹ ਦੇ ਰੂਪ ਰੰਗਾਂ ਵਿੱਚ ਇਤਨਾ ਮਸਤ ਹੋ ਜਾਂਦਾ ਹੈ ਕਿ ਇਸ ਨੂੰ ਆਪਣਾ ਆਪ ਭੁੱਲ ਜਾਂਦਾ ਹੈ ਤੇ ਮਾਇਆ ਦੇ ਜਾਲ ਵਿੱਚ। ਆਖੋ ਵਾਹਿਗੁਰੂ, ਆਪਣੇ ਆਪ ਕੋ ਭੁਲਾ ਕਰ ਮਾਇਆ ਕੇ ਬੰਧਨ ਮੇ ਆ ਜਾਤਾ ਹੈ। ਔਰ ਫਿਰ ਆਗੇ ਸਮਝਾਤੇ ਹੈ, ਕਹਤੇ ਦੇਖਣਾ ਜਿਵੇਂ ਮਧ ਮੱਖੀ ਸ਼ਹਿਦ ਕੀ ਮੱਖੀ। ਆਖੋ ਵਾਹਿਗੁਰੂ, ਸ਼ਹਿਦ ਤੋਂ ਇਕੱਠਾ ਕਰਤੀ ਹੈ, ਦੂਸਰੇ ਕੋ ਡੰਗ ਮਾਰ ਕਰ, ਦੂਸਰੇ ਕੋ ਜ਼ਹਿਰੀਲਾ ਡੰਗ ਮਾਰਤੀ ਹੈ। ਔਰ ਇਸੇ ਮਲੂਮ ਨਹੀਂ, ਇਸ ਮੱਖੀ ਕੋ ਮਾਲੂਮ ਨਹੀਂ ਆਖਿਰਕਾਰ ਕਿਆ ਮਿਲੇਗਾ। ਆਪ ਕੇ ਮੁਖ ਮੇ ਸਵਾਹ ਧੂੰਆਂ, ਲੈਣੇ ਵਾਲਾ ਔਰ ਕੋਈ ਲੈ ਜਾਏਗਾ। ਐਸੇ ਹੀ ਸਮਝਾਤੇ ਹੈ ਜੈਸੇ ਗਊ ਆਪਣੇ ਬਛੇਰੇ ਕੇ ਲੀਏ ਦੂਧ ਸੰਚਨ ਕਰਤੀ ਹੈ, ਪਰ ਅਹੀਰ ਆਤਾ ਹੈ ਗਲਾ ਬਾਂਧ ਕਰ ਲੈ ਜਾਤਾ ਹੈ। ਫਿਰ ਸਮਝਾਤੇ ਹੈ ਆਪ ਤੋਂ ਮਾਇਆ ਕੇ ਕਾਰਨ ਬਹੁਤ ਸੰਚਨ ਕਰਨੇ ਕੇ ਲੀਏ ਬਹੁਤ ਕਾਲਨਾ ਕਾਲਤੇ ਹੈ, ਬਹੁਤ ਕਮਾਈ ਕਰਤੇ ਹੈ, ਲੇਕਿਨ ਆਪਨੇ ਸਮਝਾ ਨਹੀਂ। ਏਕ ਦਿਨ ਐਸਾ ਹੋਗਾ ਧਨ ਤੋਂ ਧਰਤੀ ਮੇ ਹੀ ਦਬਾ ਰਹਿ ਜਾਏਗਾ ਔਰ ਆਪਕਾ ਤਨ ਹੀ ਮਿੱਟੀ ਬਣ ਜਾਏਗਾ। ਆਖੋ ਭਾਈ, ਕਹਤੇ ਏਕ ਧਨੀ ਥਾ, ਉਸਨੇ ਬਹੁਤ ਧਨ ਸੰਚਨ ਕੀਆ। ਐਸੇ ਧਨੀ ਨੇ ਸੰਚਨ ਕਰ ਏਕ ਪੀਪੇ ਮੇ ਉਸ ਧਨ ਕੋ ਸੰਚਨ ਕਰ ਧਰਤੀ ਮੇ ਗਾੜ ਦਿਆ ਔਰ ਉੱਪਰ ਬਿਸਤਰ ਲਗਾ ਕਰ ਸੌ ਜਾਤਾ, ਕਿਸੀ ਕੋ ਦੇਖਣੇ ਨਾ ਦੇਤਾ।
अपने कुटुंब के किसी भी रिश्ते वाले को देखने नहीं देता, बहुत उसकी राखी करता। सारा जिंदगी ही, सारा जीवन ही उस माया को संचन करने में गुजार दिया। कहते एक दिन ऐसा हुआ, जमदूत उसको लेने आ गए। वो बोला, ऐसे करो भाई, मुझे छोड़ दो, इस तन का 1/4 हिस्सा ले लो। जमदूतों ने पीटा, ये धन आगे नहीं जा सकता। कहते आधा ले लो। फिर पीटा, कहते पूरा ले लो, मुझे छोड़ जाओ। फिर पीटा, कहते भाई ये अगर मुझे नहीं छोड़ते, एक बार मुझे देखने तो दो, जा रहा है और बोलता है, अरे माया आप तो बहुत पत्थर दिल निकली, आपने क्या किया, मैंने तो सारी जिंदगी सारा जीवन आपकी राखी की, लेकिन आप दो कदम भी मेरे साथ नहीं चलती, कैसी आप पत्थर दिल निकली। माया बोली, अरे मैं क्या करूं, आपने मेरे साथ क्या किया, भगवान ने मुझे बनाया था भूखों को भोजन खिलाने के लिए, भगवान ने मुझे बनाया था दुखियों की सेवा करने के लिए, भगवान ने मुझे बनाया था लोड़वंदों की लोड़ पूरे करने के लिए, बेसहारों का सहारा बनने के लिए, पर आपने मुझे धरती ने गाड़ दिया। मैं तो प्रभु से ये निवेदन करूंगी, आपको भी परमात्मा धरती में गाड़ दे। धन धरती तन होए गयो तूड़, काम क्रोध तिष्णा अति जरै, साज संगत कब हूं नहीं करै, कहत नाम देव तांची आन, निरपो निरपै होए भजिए भगवान। भक्त नामदेव जी हमें समझाते हुए ऐसे बोलते हैं, अरे भाई जे जीवन जीते हुए भगवान का सहारा ले लें, भगवान का आसरा ले लें, भगवान के नाम धन की कमाई करें, शरीर तो आगे नहीं जाएगा लेकिन परमात्मा का नाम तन आगे जरूर जाएगा, नाम तन आगे जरूर जाएगा, नाम तन आगे जरूर जाएगा, नाम तन आगे जरूर जाएगा। कहते पर ये बात नाम तन कमाने की और आत्मक जीवन की जुगत की तब ही पूरी होती है जब हमें अब मोहे मिलियो है जियावन हारा, जब पूरा सतगुरु मिल जाता है। पूरा सतगुरु मिल जाए, जीवन की जुगत आ जाती है, हम कैसे जिए। और एक पितृ शब्द में सतगुरु कैसे कहते हैं, आओ पहले वो शब्द पढ़ लें।